ਸਿਰ ਯਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਗ ਹਾਲ ਬਰੀਕ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਦੇ ਲੰਬੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾਏ ਉੱਪਰ ਘਾਲੀਐ।

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਪੇਸ਼ੇ ਖਿਦਮਤ ਸੂਫੀਆਨਾ ਕਲਾਮ
1: ਪੇਸ਼ ਕਰ ਰਹੇ ਹਾਂ। ਸੂਫੀਆਨਾ ਕਲਾਮ ਕਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉਤੋਂ ਭਾਰ। ਅਸੀਂ ਵੀ ਇਸ ਦੁਨੀਆਂ ਦੇ ਵਿਚ ਅਸੀਂ ਵੀ ਇਸ ਸੰਸਾਰ ਤੇ ਰਹਿੰਦੇ ਹਾਂ। ਬਹੁਤ ਸਾਰੇ ਵਿਕਾਰਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ। ਆਓ ਅਸੀਂ ਵੀ ਉਸ ਫਕੀਰ ਵਾਂਗ ਆਪਣੇ ਮੋਢਿਆਂ ਤੋਂ ਸਾਰੇ ਵਿਕਾਰਾਂ ਦਾ ਭਾਰ ਲਾ ਕੇ ਉਸ ਅੱਲਾ ਦੀ ਰਜ਼ਾ ਦੇ ਵਿਚ ਰਾਜ਼ੀ ਰਹੀਏ। ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਖਤਰ ਅਲੀ ਮਤੋਈ ਦੀ ਗਾਈ ਗੁਲਾਮ ਫਰੀਦ ਦੀ ਇਸ ਕਾਫੀ ਦੇ ਨਾਲ। ਵੇ ਸਾਵਲਾ ਨਾ ਮਾਰ ਨੈਣਾ ਦੇ ਤੀਰ।

ਦਿਲ ਲਾ ਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣੋ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ। ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਗਾ, ਦਾਗ ਨੀ ਛੁੱਟਣੇ ਪਾਪਾਂ ਵਾਲੇ। ਆਹ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ ਨੂੰ ਆਈ ਬਾਤ ਨਾ।

ਪਾਈ ਬਾਤ ਨਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਆਖਿਰ ਵਿਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿਚ ਸੁਣਦੇ ਹਾਂ। ਆਵੋ ਨੀ ਸਹੀਓ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ।

ጦር ቢሮ አንስቲ ዲሬክተር ጀነራል እንደራገው ጀነራል ፓርቲ ወፍዲ አጓይቲቲ ቻክ ብሪክስ ሰርቪስ ፓርትነር ሰሙድና አልሚ ፍኖትነን ሃል ፈረንዲዮ ፈርማስኩት ይታ ሽሪጋግነ ከያት ያድሩ ከነክሎ ተባቸንቱ ተስክሪደ ኔትወርክ ስራሃት ቶፓር ካምፓርጀነ ኤሲ አጀን ፕራክቲስ ሰብዮግ ስሩሪየ ਉਹਨੇ ਨਿਯਮਤ ਖੁਫੀਆ ਜਾਣਕਾਰੀ ਸਾਂਝੀ ਕਰਨ ਤਸਕਰੀ ਦੇ ਗਿਆਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਾਂਝੇ ਕ੍ਰਿਮੀਨੋਲੋਜੀ ਕਰਨ ਦੇ ਯਤਨਾਂ ਦੇ ਤਾਲਮੇਲ ਕਰਨ ਲਈ ਇੱਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਵੀ ਤਜਵੀਜ਼ ਰੱਖੀ ਹੈ। ਇਹ ਸਭ ਤੁਸੀਂ ਸੰਤਾਲ ਸੁਣਦੇ ਹੋ।

0: ਸਿਰਾਈ ਕੀ ਪ੍ਰੋਗਰਾਮ ਹੈ ਤੁਹਾਡੇ ਕੀਤੇ ਪ੍ਰੋਗਰਾਮ ਗੇਮ ਕੇ ਹਾਜ਼ਰ ਹੈ ਹਰਜੀਤ ਕੌਰ ਅੱਜ ਅਸਾਂ ਆਪਣੇ ਸਿਰਾਈ ਕੀ ਭਲਾ ਬਿਰਾਵਾ ਕੋ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਵਾਰਤਾ ਸੁਣਵਾਸਾਂ ਕਲਮ ਦੇ ਧਨੀ ਪੰਡਤ ਚੰਦਰਧਰ ਸ਼ਰਮਾ ਬੁਲੇਰੀ ਤੇ ਇਸ ਤੋਂ ਇਲਾਵਾ ਸੂਫੀ ਸੰਗੀਤ ਦਾ ਆਨੰਦ ਮਾਣੇ ਸਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਿੰਦੇ ਹਾਂ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਇਸ ਵਾਰਤਾ ਨਾਲ ਕਲਮ ਦੇ ਧਨੀ ਪੰਡਿਤ ਚੰਦਰਧਰ ਸ਼ਰਮਾ ਬੁਲੇਰੀ
1: ਸਾਰਿਆਂ ਨੂੰ ਰਾਮ ਰਾਮ ਤੇ ਅੱਜ ਦਾ ਜਿਹੜਾ ਸਾਡਾ ਵਿਸ਼ੇ ਹੈ ਜਿਹੜੇ ਆਪਣੇ ਭਾਰਤ ਦੇ ਯਾਨੀ ਕਿ ਅਖੰਡ ਭਾਰਤ ਦੇ ਜਿਹੜੇ ਮਸ਼ਹੂਰ ਸਾਹਿਤਕਾਰ ਸੀ ਉਹਨਾਂ ਦੇ ਵਿੱਚ ਚੰਦਰਧਰ ਸ਼ਰਮਾ ਗੁਲੇਰੀ ਉਹਨਾਂ ਦਾ 7 ਜੁਲਾਈ ਨੂੰ ਜਨਮ ਦਿਨ ਹੈ ਤੇ ਹੁਣ ਜਿਹੜੇ ਜਿਹੜਾ ਹੈ ਅਸਾਂ ਪੂਰੇ ਦੇਸ਼ ਦੇ ਵਿੱਚ ਚੰਦਰਧਰ ਸ਼ਰਮਾ ਜੀ ਦੇ ਜਿਹੜਾ ਉਤਸਵ ਮਨਾਉਂਦੇ ਹਾਂ ਤੇ ਹੁਣ ਸੰਦਰਭ ਵਿੱਚ ਹੀ ਅੱਜ ਦਾ ਪ੍ਰੋਗਰਾਮ ਹੈ ਔਰ ਅੱਜ ਦੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੈ ਕਿ ਚੰਦਰਧਰ ਸ਼ਰਮਾ ਜੀ ਦਾ ਜੀਵਨ ਪਰਿਚੈ ਤੇ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਨੇ ਕਿਆ ਕੰਮ ਕੀਤਾ ਹੈ ਉਹਦੇ ਬਾਰੇ ਚ ਅਸਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਦੇਖੋ ਇੱਕ ਤਾਂ ਗੱਲ ਹੀ ਮੈਂ ਇੱਕ ਵੀ ਜਿਵੇਂ ਅਸੀਂ ਸਰਾਇਕੀ ਦੀ ਗੱਲ ਕਰਿੰਦੇ ਹਾਂ ਸਰਾਇਕੀ ਦਾ ਮਤਲਬ ਇਹ ਕਹਿੰਦੀ ਸਰਾਇਕੀ ਜਿਹੜੀ ਹੈ ਉਹ ਆਪਣੇ ਆਪ ਵਿੱਚ ਇੱਕ ਸੰਸਕ੍ਰਿਤੀ ਹੈ ਔਰ ਅਖੰਡ ਭਾਰਤ ਦੇ ਆਪਸ ਵਿੱਚ ਮੈਂ ਬਹੁਤ ਸਾਰੀ ਕਹਾਣੀਆਂ ਲਿਖੀ ਔਰ ਉਹ ਕਹਾਣੀਆਂ ਵਿੱਚ ਜਿਹੜਾ ਪੂਰੇ ਦੇਸ਼ ਕੋਲ

ਇਹ ਸਟੋਰੀ ਜਿਹੜੀ ਏ ਇਹ ਹਿੰਦੀ ਜਗਤ ਦੇ ਵਿੱਚ ਬਹੁਤ ਟੌਪ ਤੇ ਜਿਹੜੇ ਪ੍ਰਥਮ ਆਧੁਨਿਕ ਕਾਲ ਦੇ ਵਿੱਚ ਇਹ ਪ੍ਰਥਮ ਸਥਾਨ ਪ੍ਰਾਪਤ ਕਰਦੀ ਹੈ ਕਹਾਣੀਆਂ ਦੇ ਵਿੱਚ ਵੀ। ਇਹ ਸਟੋਰੀ ਜਿਹੜੀ ਏ ਇਹ ਜਿਹੜੀ ਕਹਾਣੀ ਏ ਇਹ ਅੰਮ੍ਰਿਤਸਰ ਤੋਂ ਏ। ਹੁਣ ਤੁਸੀਂ ਦੇਖੋ ਕਿ ਉਹ ਹਿਮਾਚਲ ਔਰ ਅੰਮ੍ਰਿਤਸਰ ਦੀ ਬੇਸ ਏ ਕਹਾਣੀ ਦਾ, ਔਰ ਇਹ ਮੰਨਿਆ ਜਾਂਦਾ ਕਿ ਵੀ ਉਹ ਜਿਹੜੀ ਕਹਾਣੀ ਏ ਇੱਕ ਤਰ੍ਹਾਂ ਦੀ ਇਵੇਂ ਲੱਗਦੇ ਕਿ ਬੰਦਾ ਜਿਹੜਾ ਹੈ ਬਹੁਤ ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦਾ ਪਏ, ਔਰ ਉੱਥਾਂ ਦੀ ਜਿਹੜੀ ਬੋਲੀ ਏ ਜਿਹੜੇ ਮਿਠਾਸ ਏ ਜਿਵੇਂ ਟਾਂਗੇ ਵਾਲੇ ਬੋਲੇ ਨੇ ਹੈ ਤੇ ਉਹ ਹਟਾਉਣ ਵਾਸਤੇ ਜੀਵਨਾ ਵਾਲੀ ਏ, ਮਤਲਬ ਉਹਨਾਂ ਕੋਲ ਜਿਹੜਾ ਕੋਈ ਗੱਲ ਹੀ ਨੀ ਕਰਦੇ ਪਰ ਇਹ ਹੱਟੋ ਜੀ ਜੀ ਤੋਂ ਬਗੈਰ ਤੋਂ ਗੱਲ ਹੀ ਕਹਿੰਦੇ ਕਰਦੇ ਜਿੱਦਾਂ ਵੀ ਟਾਂਗੇ ਵਾਲੇ ਤੇ ਉੱਥੋਂ ਤੋਂ ਇਹ ਸ਼ੁਰੂਆਤ ਹੁੰਦੀ ਏ ਤੇ ਇੱਕ ਦੁਕਾਨ ਦੇ ਉੱਤੇ ਇੱਕ ਛੇਰ ਤੇ ਛੋਰ ਦੋਵੇਂ ਆਉਂਦੇ ਨੇ, ਛੋਰ ਨੇ ਜਿੰਨੇ ਆਉਂਦੇ ਦਹੀਂ ਤੇ ਛੇਰ ਨੇ ਜਿੰਨੇ ਆਉਂਦੇ ਪਾਪੜ। ਦੁਕਾਨਦਾਰ ਬਿਜ਼ੀ ਹੁੰਦੇ, ਇੱਕ ਦੇ ਵਿੱਚ ਉਹਨਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕੀਤੀ ਵੀ ਸ਼ੁਰੂ ਤੋਂ ਇੱਕ ਉੱਥੇ ਨੇ ਵੀ ਤੂੰ ਕਿੱਥੋਂ ਤੋਂ ਹੋਈ, ਕਿੱਥਾਂ ਹੈ, ਕਿੱਥਾਂ ਰਹਿੰਦੀ ਏ, ਕਿਵੇਂ ਆਈ ਏ, ਤੁਹਾਡੇ ਮੈਂ ਮਾਮੇ ਦੇ ਘਰ ਆਈ ਆ। ਮਗਰੇ ਦੀਆਂ ਉਹਨੇ ਪੁੱਛਿਆ ਤੂੰ ਕਿੱਥੋਂ ਆਏ, ਤਾਂ ਮੈਂ ਵੀ ਮਾਮੇ ਦੇ ਘਰ ਆਇਆ, ਮੈਂ ਮਾਝੇ ਦਾ। ਮੇਰਾ ਆਖਣਾ ਮਤਲਬ ਇਹ ਬਾਲੜੀ ਜਿਹੜੀ ਏ ਉਹ 8 ਸਾਲ ਦੀ ਏ ਔਰ ਜਿਹੜਾ ਛੋਕਰਾ ਏ ਉਹ 12 ਸਾਲ ਦਾ। ਉਹ ਵਾਲ ਜਿਹੜਾ ਕਈ ਜਾਣੇ ਮਿਲਦੇ ਨੇ ਤੇ ਉਹ ਜਿਹੜਾ ਛੋਕਰਾ ਹੁਕਮ ਪਸੰਦ ਆ ਗਏ ਤੇ ਉਹ ਇੱਕ ਜਾਣੇ ਉਹ ਪੁੱਛਦੇ ਕਿ ਤੇਰੀ ਮੰਗਣੀ ਥੀ ਗਈ, ਤੇ ਛੇਰ ਸ਼ਰਮਾ ਕੇ ਆ ਦੀ ਦੱਤ ਜੀ ਆ ਦੀਏ ਬਈ ਇਹ ਤੈਂ ਕਿਉਂ ਪੁੱਛੀ। ਵਾਲ ਵਾਲ ਹਰ ਦੂਜੇ ਚੌਥੇ ਜਾਣੇ ਪੁੱਛਦੇ ਉਹਨੇ ਆ ਗਿਆ ਥੀ ਗਈ, ਇਹ ਤੂੰ ਦੇਖਦਾ ਨੀ ਪਿਆ ਮੇਰਾ ਜਿਹੜਾ ਸਾਲੂ ਯਾਨੀ ਕਿ ਜਿਹੜਾ ਮੇਰੇ ਸ਼ਾਲ ਹੈ ਦੁਪੱਟਾ ਏ ਹੁੰਦੋ ਤੇ। ਤੇ ਆਖਣਾ ਮਤਲਬ ਉੱਥੋਂ ਉਹ ਗੱਲ ਹੁਣ ਬਚਪਨ ਦਾ ਪਿਆਰ ਦੱਸਿਆ ਗਏ, ਔਰ ਲਹਿਣਾ ਸਿੰਘ ਵਾਲ ਜਿਹੜਾ ਏ ਸੇਨਾ ਦੇ ਵਿੱਚ ਚਲਾ ਲੈਂਦੇ ਜਰਮਨ ਦੇ ਵਿੱਚ। ਇਹ ਕਹਾਣੀ 1915 ਦੀ ਏ ਔਰ ਪ੍ਰਥਮ ਵਿਸ਼ਵ ਯੁੱਧ ਜਿਹੜਾ 1914 ਵਿੱਚ ਆਈ ਤੇ ਉਹ ਲੜਾਈ ਚਲਦੀ ਪਿਆਈ ਤੇ ਅੰਗਰੇਜ਼ਾਂ ਦੇ ਪਾਸੋਂ ਜਰਮਨ ਦੇ ਵਿੱਚ ਲਹਿਣਾ ਸਿੰਘ ਉੱਥੇ ਲੜਾਈ ਕਰਨ ਦਿੰਦੇ। ਉਹ ਜਮਾਦਾਰ ਹੁੰਦੇ, ਜਮਾਦਾਰ ਇੱਕ ਡੈਜੀਨੇਸ਼ਨ ਏ, ਹੁਣ ਉੱਥੇ ਸੂਬੇਦਾਰ ਹੁੰਦੇ। ਸੂਬੇਦਾਰ ਜਿਹੜਾ ਹਜ਼ਾਰਾ ਸਿੰਘ ਉਹ ਜਿਵੇਂ ਘਰੋਂ ਚਲਦੇ ਤਾਂ ਸੂਬੇਦਾਰ ਹੁਕੂ ਆਦੇ ਕਿ ਵੀ ਸੂਬੇਦਾਰ ਨੀ ਕੋ ਮੇਲਾ, ਤੇ ਸੂਬੇਦਾਰ ਨੀ ਆਦੀ ਮੈਂ ਤੇ ਕੋ ਜਾਣ ਦੀਆਂ ਹੁਣ ਪਛਾਣ ਗਿਦਾ, ਤੇ ਯਾਦ ਲੈਂਦੀ ਤੇਰੀ ਕੁਰਮਾਈ ਥੀ ਗਈ। ਉਹ ਬਿਚਾਰਾ ਇਕਦਮ ਕਾ ਬੱਕਾ ਥੀ ਹੁੰਦੀ ਤੇ ਹੱਕਾ ਬੱਕਾ ਥੀ ਕੇ ਵਾਲ ਜਿਹੜਾ ਏ ਉਹ ਇੱਕ ਤਰ੍ਹਾਂ ਦੀ ਉਹਨੇ ਇੱਕ ਹੁੰਦੇ ਕੋਲੋਂ ਆਪਣੇ ਪਿਆਰ ਦੇ ਵਿੱਚ ਆਖਿਆ ਕਿ ਬਈ ਤੂੰ ਜਿਹੜਾ ਮੇਰੇ ਬਾਲ ਦਾ ਜਿਹੜਾ ਬੋਧਾ ਸਿੰਘ ਹੁੰਦਾ ਤੇ ਇਹ ਹਜ਼ਾਰਾ ਸਿੰਘ ਜਿਹੜਾ ਕਿ ਹੁੰਦਾ ਘਰ ਵਾਲੇ ਦਾ ਧਿਆਨ ਰੱਖੀ। ਕੁੱਲ ਮਿਲਾ ਕੇ ਇਹ ਕਹਾਣੀ ਚਲਦੇ ਚਲਦੇ ਚਲਦੇ ਜਿਵੇਂ ਲੜਾਈ ਥੀਂਦੀ ਏ ਔਰ ਲੜਾਈ ਦੇ ਵਿੱਚ ਜਿਹੜਾ ਲਹਿਣਾ ਸਿੰਘ ਹੁੰਦੇ ਨੂੰ ਇੱਕ ਤਰ੍ਹਾਂ ਦੀ ਉਹਨਾਂ ਦੋਵੇਂ ਦੀ ਆਪਣੀ ਜਾਨ ਤੇ ਖੇਲ ਕੇ ਉਹਨਾਂ ਦੋਵੇਂ ਦੀ ਜਾਨ ਬਚਾਈ ਤੇ ਲਹਿਣਾ ਸਿੰਘ ਨੇ ਸੂਬੇਦਾਰ ਕੋ ਆਖਿਆ ਤੇ ਸੂਬੇਦਾਰਨੀ ਕੋ ਆਖੀ ਜਿਹੜਾ ਕੰਮ ਉਹਨੇ ਆਖਿਆ ਈ ਮਤਲਬ ਉਸਨੇ ਕਿਹਾ ਥਾ ਉਹ ਮੈਂ ਪੂਰਾ ਕਰ ਦਿੱਤੇ। ਯਾਨੀ ਉਹਨੇ ਆਪਣੀ ਜਾਨ ਤੇ ਨਿਛਾਵਰ ਥੀ ਕਿ ਜਿਹੜਾ ਬਚਪਨ ਦਾ ਪਿਆਰ ਆਈ ਹੁਣ ਬਚਪਨ ਦੇ ਪਿਆਰ ਕੋ ਨਿਭਾਏ। ਇਹ ਕਹਾਣੀ ਉਹਦੇ ਕਹਾਣੀ ਔਰ ਹਿੰਦੀ ਕਥਾ ਜਿਹੜੀ ਏ ਪ੍ਰਸੰਗ ਔਰ ਜਿਵੇਂ ਲਹਿਣਾ ਸਿੰਘ ਕਹਾਣੀ ਕੋ ਪੜਨਾ ਚਾਹੀਦੇ। ਸਿਰਫ ਦੱਸਣ ਨਾਲ ਸਾਰੀ ਗੱਲ ਤੁਹਾਡੇ ਪਿਕਚਰ ਚ ਕਹਿਣਾ ਸੀ ਹਿੰਦੀ 5 ਪਾਰਟ ਏ, 5ਵੇਂ ਪਾਰਟ ਚ ਉਹ ਬੈਕਗਰਾਉਂਡ ਏ ਖਾਬਾ ਖਿਆਲਾਂ ਚ ਹੁੰਦੇ ਕਿਵੇਂ ਕਿਵੇਂ ਕਿਆ ਕਿਆ ਥੀਆ, ਬਹੁਤ ਵਧੀਆ ਕਹਾਣੀ। ਇਵੇਂ ਦੂਜੀ ਕਹਾਣੀਆਂ ਵੀ ਜਿਹੜੀਆਂ ਪ੍ਰਸਿੱਧ ਨੇ, ਇੱਕ ਬੁੱਧੂ ਦਾ ਕਾਂਟਾ ਉਹ ਵੀ ਪ੍ਰੇਮ ਪ੍ਰਸੰਗ ਏ, ਡਾਕੂਮੈਂਟਰੀ ਹੁੰਦੇ ਤੇ ਬਣੀ ਹੋਈ। ਮੇਰਾ ਆਖਣ ਦਾ ਮਤਲਬ ਏ ਕਿ ਜਿਹੜੇ ਚੰਦਰਧਰ ਸ਼ਰਮਾ ਜੀ ਹਨ ਜਿਹਨਾਂ ਕੋਲ ਚੰਦਰਧਰ ਸ਼ਰਮਾ ਗੁਲੇ ਆਦਮ, ਇਹਨਾਂ ਦੀ ਸ਼ੈਲੀ ਜਿਹੜੀ ਆਈ ਲਿਖਣ ਦੀ ਉਹ ਆਮ ਆਈ ਔਰ ਉਹਦੇ ਵਿੱਚ

0: ਜਿਤਨੇ ਵੀ ਪਾਤਰ ਨੇ ਜਿਤਨੀ ਵੀ ਚੀਜ਼ਾਂ ਨੇ ਉਹ ਸਾਰੀ ਸਾਰੀ ਉਹਦੇ ਵਿੱਚ ਨੇ। ਪਰ ਇਹ ਉਹਨਾਂ ਦੀ ਕੁਸ਼ਲਤਾ ਆਈ ਕਿ ਅੱਜ ਵੀ ਉਹ ਕਹਾਣੀ ਯਾਨੀ ਕਿ ਜਿਹੜੀ 1915 ਦੇ ਵਿੱਚ ਲਿਖੀ ਆਈ ਔਰ ਉਹਨਾਂ ਦਾ ਦੇਹ ਅਵਸਾਨ ਯਾਨੀ ਸਵਰਗ ਵਾਸਤੇ ਆਈ ਉਹ 12 ਸਤੰਬਰ 1922 ਕੋ ਥੀ ਆਈ। ਅੱਜ ਕਿਆ ਉਹਨਾਂ ਦੇ 2022 ਯਾਨੀ ਜਿਹੜੇ ਬੰਦੇ ਕੋ ਗਏ ਅੱਜ ਲਗਭਗ 100 ਸਾਲ ਥੀ ਗਏ, 100 ਸਾਲ ਬਾਅਦ ਵੀ ਜੇ ਹੁੰਦੀ ਕਹਾਣੀ ਜੇ ਉਹ ਕਹਾਣੀ ਅੱਜ ਵੀ ਸਭ ਤੋਂ ਟੌਪ ਕਹਾਣੀਆਂ ਦੇ ਵਿੱਚ ਆਉਂਦੀ ਹੈ। ਮੈਂ ਇੱਕ ਇਹ ਕਹਾਣੀ ਹੈ ਸਭ ਤੋਂ ਪਹਿਲੇ ਸਾਰੀ ਕਹਾਣੀਆਂ ਦੇ ਸਭ ਤੋਂ ਟੌਪ ਤੇ ਇਹ ਕਹਾਣੀ ਕਿ ਵੀ ਇਹ ਜਿਹੜੀ ਕਹਾਣੀ ਹੈ ਅਮਰ ਥੀ ਗਈ ਹੈ, ਮੀਨ ਦਾ ਪੱਥਰ ਹੈ ਔਰ ਇਹ ਕਹਾਣੀ ਨੇ ਚੰਦਰਧਰ ਸ਼ਰਮਾ ਜੀ ਕੋ ਫੇਮਸ ਕਰ ਦਿੱਤਾ। ਮੈਂ ਅਕੇਲਾ ਅਸਾਂ ਕਹਾਣੀਆਂ ਕੋ ਪੜ੍ਹਦੇ ਰਹੂੰ ਹਿੰਦ ਤੋਂ ਪ੍ਰੇਰਣਾ ਗੀਸੂ ਤੇ ਅੱਗੋਂ ਰਚਨਾ ਤੇ ਕਹਾਣੀਆਂ ਲਿਖਣ ਦਾ ਸਾਨੂੰ ਅਭਿਆਸ ਹੋਣਾ ਚਾਹੀਦਾ।
1: ਕਲਮ ਦੇ ਧਨੀ ਪੰਡਿਤ ਚੰਦਰਧਰ ਸ਼ਰਮਾ ਪੁਲੇਰੀ। ਹੁਣੇ ਤੁਸਾਂ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਇਹ ਵਾਰਤਾ ਸੁਣਦੇ ਪਏ ਹਾਈ ਤੇ ਹੁਣ ਪੇਸ਼ ਹੈ ਸੁਫੀਆਨਾ ਕਲਾਮ। ਗਿਨੋ ਸੁਣੋ ਇਮਤਿਆਜ਼ ਅਲੀ ਤੇ ਰਿਆਜ਼ ਅਲੀ ਕੋ।

ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਛੋਕ ਮਾਹਿਦੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5:30 ਵਜੇ ਪੇਸ਼ ਕਰਦੇ ਹਾਂ ਪ੍ਰੋਗਰਾਮ ਦੇਸ ਪੰਜਾਬ।

ਸਾਮਨ ਸਾਡੇ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਉਂਗੇ ਹੁਣ ਤੋਂ ਕੁਝ ਪਲਾਂ ਬਾਅਦ ਅੱਜ ਦੀ ਗੱਲ ਪ੍ਰੋਗਰਾਮ ਦੇ ਤਹਿਤ ਵਿਸ਼ਾ ਹੋਵੇਗਾ ਸ਼ਿਆਮਾ ਪ੍ਰਸਾਦ ਮੁਖਰਜੀ ਸ਼ਾਮ 5:40 ਤੇ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਅੱਜ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਹੋਏ ਗੀਤ ਸੁਣੋਗੇ

ਇੱਕ ਗੁਲੂਕਾਰ ਸ਼ਾਮ 6:10 ਤੇ ਤੁਸੀਂ ਇਹ ਪ੍ਰੋਗਰਾਮ ਸੁਣੋਗੇ। ਅੱਜ ਦੇ ਪ੍ਰੋਗਰਾਮ ਦੇ ਵਿਚ ਤੁਸੀਂ ਹਰਜੀਤ ਹਰਮਨ ਦੇ ਗੀਤ ਸੁਣੋਗੇ। ਤਮੰਨਾ ਦਾ ਸਮਾਂ ਹਰ ਰੋਜ਼ ਦੀ ਤਰ੍ਹਾਂ ਸ਼ਾਮ 6:25।

ਸਾਮੇ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਭਾਰਤ ਦੇ ਇੱਕ ਅਜਿਹੇ ਨੇਤਾ ਜਿਨ੍ਹਾਂ ਦਾ ਨਾਮ ਹੈ ਸ਼ਿਆਮਾ ਪ੍ਰਸਾਦ ਮੁਖਰਜੀ ਉਹ ਇੱਕ ਪ੍ਰਸਿੱਧ ਸਿਆਸਤਦਾਨ ਵਕੀਲ ਤੇ ਰਾਸ਼ਟਰਵਾਦੀ ਨੇਤਾ ਸਨ ਸ਼ਿਆਮਾ ਪ੍ਰਸਾਦ ਮੁਖਰਜੀ ਹੋਰਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਏਕਤਾ ਸਿੱਖਿਆ ਤੇ ਲੋਕਾਂ ਦੇ ਲਈ ਸਮਰਪਿਤ ਕੀਤੀ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਕੋਲਕਾਤਾ ਵਿਚ ਹੋਇਆ ਸੀ ਇਨ੍ਹਾਂ ਦੇ ਪਿਤਾ ਸਰ ਆਸ਼ੂਤੋਸ਼ ਮੁਖਰਜੀ ਇਕ ਮਸ਼ਹੂਰ ਸਿੱਖਿਆ ਵਿਦਾਤਾ ਤੇ ਕਾਨੂੰਨਦਾਨ ਸਨ ਪਰਿਵਾਰ ਵਿਚ ਸਿੱਖਿਆ ਦਾ ਬਹੁਤ ਮਹੱਤਵ ਸੀ ਇਸ ਲਈ ਬਚਪਨ ਤੋਂ ਹੀ ਸ਼ਿਆਮਾ ਪ੍ਰਸਾਦ ਪੜ੍ਹਾਈ ਦੇ ਵਿਚ ਬਹੁਤ ਹੁਸ਼ਿਆਰ ਸਨ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਤੇ ਬਹੁਤ ਛੋਟੀ ਉਮਰ ਦੇ ਵਿਚ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਸਿਰਫ 33 ਸਾਲ ਦੀ ਉਮਰ ਦੇ ਵਿਚ ਉਹ ਕੋਲਕਾਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਵਾਈਸ ਚਾਂਸਲਰ ਬਣੇ ਇਹ ਉਨ੍ਹਾਂ ਦੀ ਬੁੱਧੀਮਤਾ ਤੇ ਪ੍ਰਸ਼ਾਸਨਿਕ ਯੋਗਤਾ ਦਾ ਇਕ ਵੱਡਾ ਸਬੂਤ ਸੀ ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਹੀ ਇਕ ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਹੈ ਆਜ਼ਾਦੀ ਤੋਂ ਬਾਅਦ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੇਂਦਰੀ ਸਰਕਾਰ ਦੇ ਵਿਚ ਉਦਯੋਗ ਅਤੇ ਸਪਲਾਈ ਮੰਤਰੀ ਬਣੇ ਇਸ ਦੌਰਾਨ ਉਨ੍ਹਾਂ ਨੇ ਉਦਯੋਗਿਕ ਵਿਕਾਸ ਅਤੇ ਦੇਸ਼ ਦੀ ਆਰਥਿਕ ਤਰੱਕੀ ਦੇ ਲਈ ਕਈ ਯਤਨ ਕੀਤੇ ਪਰ ਕੁਝ ਰਾਸ਼ਟਰੀ ਨੀਤੀਆਂ ਤੇ ਮਤਭੇਦ ਹੋਣ ਕਾਰਨ ਉਨ੍ਹਾਂ ਨੇ 1950 ਵਿਚ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ 1951 ਵਿਚ ਉਨ੍ਹਾਂ ਨੇ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਇਸ ਪਾਰਟੀ ਦਾ ਮੁੱਖ ਉਦੇਸ਼ ਰਾਸ਼ਟਰੀ ਏਕਤਾ ਸਭਿਆਚਾਰਕ ਪਛਾਣ ਤੇ ਲੋਕਤੰਤਰ ਮੁੱਲਾਂ ਨੂੰ ਮਜ਼ਬੂਤ ਕਰਨਾ ਸੀ ਅੱਗੇ ਚੱਲ ਕੇ ਇਹੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਦਾ ਆਧਾਰ ਬਣੀ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਨਾਮ ਖਾਸ ਕਰਕੇ ਜੰਮੂ ਕਸ਼ਮੀਰ ਦੇ ਮੁੱਦੇ ਨਾਲ ਵੀ ਜੋੜਿਆ ਜਾਂਦਾ ਹੈ ਉਸ ਸਮੇਂ ਜੰਮੂ ਕਸ਼ਮੀਰ ਦੇ ਲਈ ਵੱਖਰੀ ਪਰਮਿਟ ਪ੍ਰਣਾਲੀ ਵਿਸ਼ੇਸ਼ ਸੰਵਿਧਾਨਕ ਪ੍ਰਬੰਧ ਲਾਗੂ ਸਨ ਮੁਖਰਜੀ ਦਾ ਮੰਨਣਾ ਸੀ ਕਿ ਇਕ ਦੇਸ਼ ਵਿਚ ਵੱਖ ਵੱਖ ਸੰਵਿਧਾਨਕ ਪ੍ਰਬੰਧ ਰਾਸ਼ਟਰੀ ਏਕਤਾ ਦੇ ਲਈ ਠੀਕ ਨਹੀਂ ਹਨ 1953 ਦੇ ਵਿਚ ਉਹ ਬਿਨਾਂ ਪਰਮਿਟ ਜੰਮੂ ਕਸ਼ਮੀਰ ਚ ਦਾਖਲ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹਿਰਾਸਤ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ 23 ਜੂਨ 1953 ਨੂੰ ਸ੍ਰੀਨਗਰ ਦੇ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੀ ਮੌਤ ਦੇ ਹਾਲਾਤਾਂ ਬਾਰੇ ਕਈ ਸਾਲਾਂ ਤੋਂ ਚਰਚਾ ਅਤੇ ਵੱਖ ਵੱਖ ਰਾਜਨੀਤਿਕ ਵਿਚਾਰ ਵੀ ਪ੍ਰਗਟ ਕੀਤੇ ਜਾਂਦੇ ਰਹੇ ਉਨ੍ਹਾਂ ਦੇ ਸਮਰਥਕ ਭਾਰਤ ਦੀ ਏਕਤਾ ਲਈ ਸੰਘਰਸ਼ ਕਰਨ ਵਾਲਾ ਦੂਰ ਅੰਦੇਸ਼ ਨੇਤਾ ਕਹਿੰਦੇ ਨੇ ਤੇ ਉਹ ਹੈਗੇ ਵੀ ਨੇ ਦੂਜੇ ਪਾਸੇ ਉਨ੍ਹਾਂ ਦੀ ਜੀਵਨ ਤੋਂ ਕਈ ਸਿੱਖਿਆਵਾਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਸਿੱਖਿਆ ਨੂੰ ਮਹੱਤਵ ਦੇਣਾ ਪੜ੍ਹਾਈ ਨੂੰ ਸਰਵਉੱਚ ਮੰਨਣਾ ਦੂਜਾ ਆਪਣੇ ਵਿਚਾਰਾਂ ਦੇ ਲਈ ਲੋਕਤੰਤਰ ਢੰਗ ਨਾਲ ਡਟੇ ਰਹਿਣਾ ਤੇ ਤੀਸਰਾ ਦੇਸ਼ ਦੀ ਸੇਵਾ ਨੂੰ ਨਿੱਜੀ ਸਵਾਰਥ ਤੋਂ ਉਪਰ ਰੱਖਣਾ ਭਾਵੇਂ ਕੋਈ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਇਹ ਗੱਲ ਸਵੀਕਾਰ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਭਾਰਤੀ ਰਾਜਨੀਤੀ ਤੇ ਡੂੰਘਾ ਪ੍ਰਭਾਵ ਛੱਡਿਆ ਹੈ

ਦੇ ਉੱਤੇ ਕੇਂਦਰੀ ਮੰਤਰੀ ਤੱਕ ਪਹੁੰਚਣਾ ਵਿਦਿਆ ਦੇ ਨਾਲ ਹੀ ਇਹ ਸਭ ਕੁਝ ਸੰਭਵ ਹੋਇਆ। ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਸਿੱਖਿਆ ਨੂੰ ਮਹੱਤਤਾ ਦੇਣਾ ਤੇ ਆਪਣੀ ਸੋਚ ਤੇ ਆਪਣੇ ਸਿਧਾਂਤਾਂ ਦੇ ਉੱਤੇ ਅੜਿੰਗ ਰਹਿਣਾ, ਇਹੀ ਸ਼ਿਆਮਾ ਪ੍ਰਸਾਦ ਮੁਖਰਜੀ ਹੋਣਾ ਦੇ ਜ਼ਿੰਦਗੀ ਦਾ ਨਿਚੋੜ ਹੈ।

ਚੇਤਨਾ ਨੂੰ ਭਾਰਤੀ ਰਾਜਨੀਤੀ ਦੀ ਇਕ ਮਹੱਤਵਪੂਰਨ ਹਸਤੀ ਵਜੋਂ ਯਾਦ ਕੀਤਾ ਜਾਂਦਾ ਹੈ। ਰਾਸ਼ਟਰੀ ਏਕਤਾ ਮਜ਼ਬੂਤ ਸੰਘੀ ਢਾਂਚੇ ਦੇ ਹਮਾਇਤੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਇਤਿਹਾਸਕਾਰ, ਰਾਜਨੀਤਿਕ ਵਿਸ਼ਲੇਸ਼ਕ ਉਨ੍ਹਾਂ ਦੀ ਨੀਤੀਆਂ ਅਤੇ ਰਾਜਨੀਤਿਕ ਵਿਚਾਰਾਂ ਤੋਂ ਪ੍ਰਭਾਵਿਤ ਰਹੇ। ਲੰਮਾ ਅਰਸਾ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਵੀ ਕੀਤਾ ਜਾਂਦਾ ਰਿਹਾ। ਕਿਸੇ ਵੀ ਮਹਾਨ ਵਿਅਕਤੀ ਦੀ ਪਹਿਚਾਣ ਸਿਰਫ ਉਸਦੇ ਅਹੁਦਿਆਂ ਦੇ ਨਾਲ ਨਹੀਂ ਹੁੰਦੀ, ਸਗੋਂ ਉਸਦੇ ਚਰਿੱਤਰ ਅਤੇ ਸੋਚ ਦੇ ਨਾਲ ਹੁੰਦੀ ਹੈ। ਸ਼ਿਆਮਾ ਪ੍ਰਸਾਦ ਮੁਖਰਜੀ ਬਹੁਤ ਹੀ ਸਾਦਾ ਜੀਵਨ ਜਿਉਂਦੇ ਸਨ। ਅਨੁਸ਼ਾਸਨ ਨੂੰ ਮਹੱਤਵ ਦੇਣ ਵਾਲੇ ਅਤੇ ਸਪਸ਼ਟ ਵਿਚਾਰਾਂ ਵਾਲੇ ਵਿਅਕਤੀ ਸਨ। ਉਹ ਮੰਨਦੇ ਸਨ ਕਿ ਜੇਕਰ ਕਿਸੇ ਦੇਸ਼ ਨੂੰ ਤਰੱਕੀ ਕਰਨੀ ਹੈ ਤਾਂ ਉਸਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ, ਉੱਚੇ ਆਦਰਸ਼ ਅਤੇ ਰਾਸ਼ਟਰਪਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਜੇਕਰ ਇਹ ਤਿੰਨ ਚਾਰ ਚੀਜ਼ਾਂ ਨਹੀਂ ਹੋਣਗੀਆਂ ਤਾਂ ਉਹ ਦੇਸ਼ ਕਦੇ ਵੀ ਵਿਕਾਸ ਜਾਂ ਤਰੱਕੀ ਵੱਲ ਵੱਧ ਨਹੀਂ ਸਕਦਾ। ਉਹ ਸਿੱਖਿਆ ਨੂੰ ਕੇਵਲ ਨੌਕਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ ਸੀ ਮੰਨਦੇ, ਸਗੋਂ ਚੰਗਾ ਨਾਗਰਿਕ ਬਣਨ ਦਾ ਆਧਾਰ ਵੀ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸਿੱਖਿਆ ਅਤੇ ਸਮਾਜ ਨੂੰ ਸਮਰਪਿਤ ਕੀਤਾ। ਜਦੋਂ ਅਸੀਂ ਉਨ੍ਹਾਂ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਸਾਨੂੰ ਇਕ ਅਜਿਹਾ ਵਿਅਕਤੀ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਵਿਚਾਰਾਂ ਦੇ ਲਈ ਸੰਘਰਸ਼ ਬਹੁਤ ਕੀਤਾ। ਉਨ੍ਹਾਂ ਦੇ ਜੀਵਨ ਬਾਰੇ ਵੱਖ ਵੱਖ ਰਾਜਨੀਤਿਕ ਵਿਚਾਰ ਹੋ ਸਕਦੇ ਨੇ, ਪਰ ਇਹ ਗੱਲ ਨਿਸ਼ਚਿਤ ਹੈ ਕਿ ਉਨ੍ਹਾਂ ਨੇ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ। ਇਹੀ ਕਾਰਨ ਹੈ ਕਿ ਅੱਜ ਵੀ ਉਨ੍ਹਾਂ ਦਾ ਨਾਮ ਭਾਰਤ ਦੇ ਮਹੱਤਵਪੂਰਨ ਰਾਜਨੀਤਿਕ ਨੇਤਾਵਾਂ ਦੇ ਵਿਚ ਲਿਆ ਜਾਂਦਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਮਿਹਨਤ, ਸਿੱਖਿਆ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਕਿਸੇ ਵੀ ਵਿਅਕਤੀ ਨੂੰ ਉਚਾਈਆਂ ਤੱਕ ਲੈ ਕੇ ਜਾ ਸਕਦੇ ਨੇ। ਭਾਵੇਂ ਸਮਾਂ ਬਦਲਦਾ ਰਹੇ, ਪਰ ਇਹ ਮੁੱਲ ਕਦੇ ਪੁਰਾਣੇ ਨਹੀਂ ਹੁੰਦੇ। ਇਤਿਹਾਸ ਸਾਨੂੰ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਸਿੱਖਣ ਦਾ ਮੌਕਾ ਵਾਰ ਵਾਰ ਦਿੰਦਾ। ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਵੀ ਸਾਨੂੰ ਇਹ ਪ੍ਰੇਰਣਾ ਦਿੰਦਾ ਕਿ ਆਪਣੇ ਕਰਤੱਵ ਤੇ ਆਪਣੇ ਸਿਧਾਂਤ ਤੇ ਦੇਸ਼ ਪ੍ਰਤੀ ਸਮਰਪਣ ਦੇ ਨਾਲ ਹੀ ਅਸਲ ਸਨਮਾਨ ਹਾਸਲ ਕੀਤਾ ਜਾ ਸਕਦਾ। ਸੋ ਅੱਜ ਦੇ ਦਿਨ ਅਸੀਂ ਯਾਦ ਕੀਤਾ ਸ਼ਿਆਮਾ ਪ੍ਰਸਾਦ ਮੁਖਰਜੀ ਹੋਣਾ ਨੂੰ। ਉਮੀਦ ਕਰਦੇ ਹਾਂ ਕਿ ਉਨ੍ਹਾਂ ਦੇ ਜੀਵਨ ਤੋਂ ਜੋ ਕੁਝ ਵੀ ਸਿੱਖਿਆ ਮਿਲਦੀ ਹੈ ਅਸੀਂ ਸਾਰੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿਚ ਢਾਲੀਏ ਤੇ ਇਕ ਚੰਗੇ ਰਾਸ਼ਟਰ ਦਾ ਨਿਰਮਾਣ ਕਰਨ ਦੇ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਈਏ। ਸਾਹਮਣ ਵੱਧਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਸੁਖਮ ਦੇ ਵਾਰਸ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਓ ਸੁਣਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਹੋਏ ਗੀਤ।

ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ। ਪੰਜਾਬੀ ਸਾਹਿਤ ਦੇ ਇੱਕ ਅਜਿਹੇ ਮਹਾਨ ਕਵੀ ਜਿਨ੍ਹਾਂ ਦੀਆਂ ਕਵਿਤਾਵਾਂ ਅੱਜ ਵੀ ਲੱਖਾਂ ਦਿਲਾਂ ਦੀ ਧੜਕਣ ਨੇ, ਉਹ ਨੇ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ। ਇਹ ਗੀਤ ਜਾਂ ਇਹ ਕਵਿਤਾ ਜਿਸਦੇ ਕਵੀ ਸਨ ਸ਼ਿਵ ਕੁਮਾਰ ਬਟਾਲਵੀ, ਤੇ ਇਸ ਗੀਤ ਨੂੰ ਬਹੁਤ ਸਾਰੀਆਂ ਆਵਾਜ਼ਾਂ

ਗਾਣਾ ਨਹੀਂ ਗਾਇਆ। ਸਭ ਤੋਂ ਪਹਿਲਾਂ ਸੁਣ ਰਿਹਾ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਇਹੀ ਗੀਤ।

ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ। ਬਿਰਹਾਂ ਦਾ ਸੁਲਤਾਨ ਇਹਨਾਂ ਨੂੰ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਗੀਤਾਂ ਵਿਚ ਵਿਛੋੜੇ ਦੇ ਨਾਲ ਨਾਲ ਪ੍ਰੇਮ ਦੇ ਦਰਦ ਨੂੰ ਵੀ ਇਹਨਾਂ ਨੇ ਬੇਮਿਸਾਲ ਸ਼ਬਦਾਂ ਨਾਲ ਬਿਆਨ ਕੀਤਾ। ਕਵਿਤਾ ਦੇ ਵਿਚ ਦਰਦ ਹੈ, ਨਿਰਾਸ਼ਾ ਨਹੀਂ ਹੈ, ਜੀਵਨ ਦੀ ਸੱਚਾਈ ਨੂੰ ਦਰਸਾਉਂਦੀ ਹੈ ਇਹਨਾਂ ਦੀ ਕਵਿਤਾ। ਸ਼ਿਵ ਕੁਮਾਰ ਬਟਾਲਵੀ ਨੇ ਕਈ ਰਚਨਾਵਾਂ ਲਿਖੀਆਂ ਤੇ ਬਹੁਤ ਰਚਨਾਵਾਂ ਪ੍ਰਸਿੱਧ ਹੋਈਆਂ, ਜਿਨ੍ਹਾਂ ਵਿਚੋਂ ਲੂਣਾ ਉਨ੍ਹਾਂ ਦੀ ਸਭ ਤੋਂ ਮਹਾਨ ਰਚਨਾ ਮੰਨੀ ਜਾਂਦੀ ਹੈ। ਇਹ ਕਾਵਿ ਨਾਟਕ ਦੇ ਲਈ ਉਨ੍ਹਾਂ ਨੂੰ 1967 ਵਿਚ ਸਾਹਿਤ ਅਕੈਡਮੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਉਸ ਸਮੇਂ ਉਹ ਇਕ ਸਨਮਾਨ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਪੰਜਾਬੀ ਲੇਖਕਾਂ ਦੇ ਵਿਚੋਂ ਇਕ ਬਣੇ ਸਨ। ਇਸ ਤੋਂ ਇਲਾਵਾ ਪੇੜਾਂ ਦਾ ਪਰਾਗਾ, ਆਟੇ ਦੀਆਂ ਚਿੜੀਆਂ, ਮੈਂ ਤੇ ਮੈਂ ਵਰਗੀਆਂ ਰਚਨਾਵਾਂ ਨੇ ਪੰਜਾਬੀ ਸਾਹਿਤ ਨੂੰ ਨਵੀਂ ਉਚਾਈ ਦਿੱਤੀ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਹੈ, ਪੰਜਾਬ ਦੇ ਅਨੇਕ ਗਾਇਕਾਂ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਵੀ ਉਨ੍ਹਾਂ ਦੀਆਂ ਕਵਿਤਾਵਾਂ ਦੇ ਵਾਂਗ ਹੀ ਭਾਵਨਾਵਾਂ ਦੇ ਨਾਲ ਭਰਿਆ ਰਿਹਾ। ਜ਼ਿੰਦਗੀ ਦੇ ਵਿਚ ਕਈ ਉਤਾਰ ਚੜਾਅ ਦੇਖੇ ਤੇ ਉਨ੍ਹਾਂ ਨੇ ਆਪਣੇ ਹਰ ਅਨੁਭਵ ਨੂੰ ਆਪਣੀ ਕਵਿਤਾ ਦਾ ਰੂਪ ਦਿੱਤਾ। ਸ਼ਾਇਦ ਇਸੇ ਲਈ ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਹਰ ਉਮਰ ਦੇ ਪਾਠਕ ਦੇ ਦਿਲ ਨੂੰ ਛੂਹ ਜਾਂਦੀਆਂ ਨੇ। ਬਹੁਤ ਛੋਟੀ ਉਮਰ ਦੇ ਵਿਚ 7 ਮਈ 1973 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ 36 ਸਾਲ ਸੀ, ਪਰ ਇੰਨੀ ਛੋਟੀ ਉਮਰ ਦੇ ਵਿਚ ਹੀ ਉਹ ਪੰਜਾਬੀ ਸਾਹਿਤ ਨੂੰ ਅਜਿਹਾ ਖਜ਼ਾਨਾ ਦੇ ਗਏ ਨੇ ਜਿਸ ਦੀ ਚਮਕ ਕਦੇ ਫਿੱਕੀ ਨਹੀਂ ਪਏਗੀ। ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇਨਸਾਨ ਨੂੰ ਉਮਰ ਨਹੀਂ ਸਗੋਂ ਉਸਦੇ ਵਿਚਾਰ ਤੇ ਰਚਨਾਵਾਂ ਉਸ ਨੂੰ ਉਮਰ ਬਣਾਉਂਦੀਆਂ ਨੇ। ਉਸਨੇ ਸਾਬਤ ਕੀਤਾ ਹੈ ਕਿ ਜੇਕਰ ਕਿਸੇ ਕੋਲ ਸੰਵੇਦਨਸ਼ੀਲ ਦਿਲ ਤੇ ਸੱਚੀ ਕਲਮ ਹੈ ਤਾਂ ਉਹ ਪੀੜ੍ਹੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿਚ ਜੀ ਸਕਦਾ ਹੈ।

ਇਹ ਸੀ ਪ੍ਰੋਗਰਾਮ ਸੁਖਨ ਦੀ ਵਾਰਸ। ਵਾਧਿਆਂ ਸਾਹਮਣੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਇੱਕ ਗੁਰੂਗਾਰ। ਅੱਜ ਇਸ ਪ੍ਰੋਗਰਾਮ ਦੇ ਵਿਚਾਰ ਸੁਣਦੇ ਹਾਂ ਹਰਜੀਤ ਹਰਮਨ ਨੂੰ।

ਗੱਲ ਦਿਲ ਦੀ ਦੱਸ ਸਜਣਾ, ਝੂਠੇ ਲਾ ਰਹੇ ਆ ਯਕੀਨ ਰੱਖਿਆ ਤੇ ਗੱਲ ਵੀ ਠੀਕ ਹੈ। ਲਾਰੇਬਾਜ਼ੀ ਕਿਤੇ ਵੀ ਚੰਗੀ ਨਹੀਂ ਹੁੰਦੀ, ਨਾ ਦੋਸਤੀ ਦੇ ਵਿਚ ਨਾ ਰਿਸ਼ਤਿਆਂ ਦੇ ਵਿਚ। ਪ੍ਰੋਗਰਾਮ ਇਕ ਗੁਲੂਕਾਰ, ਅੱਜ ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਹੋ। ਹਰਜੀਤ ਹਰਮਨ ਪੰਜਾਬੀ ਸੰਗੀਤ ਜਗਤ ਦੀ ਉਹ ਸੁਰੀਲੀ ਆਵਾਜ਼ ਜਿਸ ਨੇ ਆਪਣੀ ਗਾਇਕੀ ਦੇ ਨਾਲ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ। ਇਕ ਅਜਿਹਾ ਗਾਇਕ ਜਿਸ ਦੇ ਗੀਤਾਂ ਦੇ ਵਿਚ ਸਾਦਗੀ ਹੈ, ਸਭਿਆਚਾਰ ਹੈ, ਪਰਿਵਾਰਕ ਕਦਰਾਂ ਨੇ ਤੇ ਪੰਜਾਬ ਨਾਲ ਬੇਅੰਤ ਪਿਆਰ ਹੈ। ਹਰਜੀਤ ਹਰਮਨ ਦਾ ਜਨਮ 20 ਅਕਤੂਬਰ 1975 ਨੂੰ ਪੰਜਾਬ ਦੇ ਨਾਭਾ ਵਿਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ਦਾ ਬਹੁਤ ਸ਼ੌਕ ਸੀ। ਸਕੂਲ ਅਤੇ ਕਾਲਜ ਦੇ ਸਭਿਆਚਾਰਕ ਪ੍ਰੋਗਰਾਮਾਂ ਦੇ ਵਿਚ ਉਹ ਹਮੇਸ਼ਾ ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤ ਲੈਂਦੇ ਸਨ। ਉਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਸਦਕਾ ਹੀ ਪੰਜਾਬੀ ਸੰਗੀਤ ਵਿਚ ਇਕ ਆਪਣੀ ਵੱਖਰੀ ਪਛਾਣ ਵੀ ਬਣਾਈ ਸੀ। ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਸਾਫ਼ ਸੁਥਰੇ ਤੇ ਅਰਥਪੂਰਨ ਗੀਤ ਜਿਹੜੇ ਨੇ ਉਹ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿਚ ਪਾਏ ਨੇ।

ਸਾਮਣ ਇੱਕ ਗੁਲੂਕਾਰ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਗੱਲ ਕਰ ਰਹੇ ਹਾਂ ਹਰਜੀਤ ਹਰਮਨ ਦੀ। ਇੱਕ ਚੰਗੇ ਗਾਇਕ ਦੀ ਪਛਾਣ ਸਿਰਫ ਉਸਦੀ ਆਵਾਜ਼ ਨਹੀਂ ਹੁੰਦੀ ਬਲਕਿ ਉਸਦੇ ਬੋਲ ਵੀ ਹੁੰਦੇ ਨੇ ਜੋ ਉਹ ਸਮਾਜ ਨੂੰ ਦਿੰਦਾ। ਹਰਜੀਤ ਹਰਮਨ ਹੁਣਾਂ ਦੀ ਖਾਸੀਅਤ ਰਹੀ ਹੈ ਕਿ ਸਾਦਗੀ ਤੇ ਨਿਮਰ ਸੁਭਾਅ ਦੇ ਨਾਲ ਵੀ ਜਾਣੇ ਜਾਂਦੇ ਨੇ ਤੇ ਇਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਜਿੰਨੇ ਵੀ ਗੀਤ ਦਿੱਤੇ ਨੇ ਸਭਿਆਚਾਰ ਦੇ ਨਾਲ ਜੁੜੇ ਹੋਏ ਤੇ ਮਾਂ ਬੋਲੀ ਦੇ ਨਾਲ ਜੁੜੇ ਹੋਏ ਉਨ੍ਹਾਂ ਦੇ ਗੀਤ ਸਨ। ਗੀਤਾਂ ਦੇ ਵਿਚ ਕੋਈ ਵੀ ਸ਼ੋਰ ਨਹੀਂ ਸੀ, ਫਜ਼ੂਲ ਸ਼ਬਦਾਂ ਦਾ ਹੇਰਫੇਰ ਨਹੀਂ ਸੀ, ਬੜੇ ਹੀ ਸਾਦੇ ਖੂਬਸੂਰਤੀ ਦੇ ਨਾਲ ਸਲੀਕੇ ਦੇ ਨਾਲ ਸੰਗੀਤ ਇਹੋ ਜਿਹਾ ਪੇਸ਼ ਕੀਤਾ ਜਿਹੜਾ ਰੂਹ ਨੂੰ ਛੂ ਜਾਵੇ। ਇਹੀ ਕਮਾਲ ਸੀ ਹਰਜੀਤ ਹਰਮਨ ਹੁਣਾਂ ਦੀ ਗਾਇਕੀ ਦਾ।

ਸਮਨ ਸੁਣਦੇ ਸੀ ਤੁਸੀਂ ਇੱਕ ਗੁਲੂਕਾਰ ਗੱਲ ਕਰਦੇ ਆ ਅਗਲੇ ਸਿਲਸਿਲੇ ਦੀ ਸਾਡਾ ਅਗਲਾ ਸਿਲਸਿਲਾ ਤਮੰਨਾ ਤਮੰਨਾ ਦੇ ਤਹਿਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅੱਤਾਪੁਰ ਹੁਣਾਂ ਦਾ ਖਤ ਲਿਖਿਆ ਖਤ ਦੇ ਵਿਚ ਕਹਿੰਦੇ ਨੇ ਕਿ ਸਾਨੂੰ ਜਸਬੀਰ ਜੱਸੀ ਦੀ ਆਵਾਜ਼ ਦੇ ਵਿਚ ਕੋਈ ਵੀ ਗੀਤ ਸੁਣਾ ਦਿਓ ਤੇ ਸਾਮਨ ਲੋ ਪੂਰੀ ਕਰਦੇ ਇਨ੍ਹਾਂ ਦੀ ਇਹ ਤਮੰਨਾ।

ਸਾਹਮਣੇ ਇਸ ਗੀਤ ਦੇ ਨਾਲ ਹੀ ਨਾਲ ਸਾਡੀ ਅੱਜ ਦੀ ਮਜਲਿਸ ਹੁਣ ਇੱਥੇ ਹੀ ਖਤਮ ਹੁੰਦੀ ਹੈ। ਸਾਨੂੰ ਦਿਓ ਆਗਿਆ, ਖੁਦਾਫਿਜ਼।

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ।
1: ਪਹਿਲਾਂ ਬਜਟ ਬਣਾਉਣਾ ਸਿੱਖੋ ਫਿਰ ਖਰਚ ਕਰੋ।
2: ਪਰ ਵੀ
1: ਦੇਖੋ ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
2: ਹਾਂ ਦੀ ਪਾਰਟੀ ਮੇਰੀ, ਬਜਟ ਤੁਹਾਡਾ। ਆਰਬੀਆਈ ਕਹਿੰਦਾ ਹੈ
1: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
3: ਕੇਂਦਰ 377.6 meter ਯਾਨੀ 873 kHz, FM band 103.6 MHz, ਆਕਾਸ਼ਵਾਣੀ ਅੰਮ੍ਰਿਤਸਰ, ADHD ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਸੁਣੋ ਦਿਹਾਤੀ ਪ੍ਰੋਗਰਾਮ।

0: 지 랑가야
1: 아주 아주 아주 신가한 생기지 아주 멋지하네 아주
0: 자현지 로야람지 자현드
1: 자현지 자현지 신가한 생기지 멋지하네 기 할짤을 떼다
0: 할짤 왈네 이 따그라네 또 하소나오
1: ਤਗੜਾ ਹਾਲ ਚਾਲ ਹੈ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਹਾਂ ਬਰਸਾਤੀ ਮੌਸਮ ਦੇ ਵਿੱਚ ਗੁਰੇਜ਼ ਔਰ ਪਰਹੇਜ਼ ਇਹ ਦੋ ਚੀਜ਼ਾਂ ਬੜੀਆਂ ਲਾਜ਼ਮੀ ਹੈ
0: ਬਿਲਕੁਲ ਜੀ
1: ਬਾਹਰ ਆਉਣ ਜਾਣ ਦੇ ਵਿੱਚ ਵੀ ਤੇ ਖਾਣ ਪੀਣ ਰਹਿਣ ਸਹਿਣ ਹਰ ਚੀਜ਼ ਦੇ ਵਿੱਚ
0: ਦੇਖੋ ਸਫਾਈ ਦਾ ਵੀ ਧਿਆਨ ਰੱਖਣਾ
1: ਬੜਾ ਜ਼ਰੂਰੀ ਹੈ ਬੜਾ ਜ਼ਰੂਰੀ
0: ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਅਕਸਰ ਵੇਖਿਆ ਹੋਣਾ ਵੀ ਮੱਛਰ ਡੇਂਗੂ ਮੱਛਰ ਨੂੰ ਪੰਜ ਨੂੰ ਕਹਿੰਦੇ ਖਤਰਨਾਕ ਮੱਛਰ ਆ ਮੱਖੀ ਮੱਛਰ ਕੀੜੇ ਮਕੌੜੇ ਬਹੁਤ ਆ ਜਾਂਦੇ ਆ ਸੋ ਆਪਣਾ ਆਲਾ ਦੁਆਲਾ ਜਿਹੜਾ ਆ ਉਹ ਤਾਂ ਸਾਫ਼ ਰੱਖਣਾ ਜਾਂ ਆਣ ਗੁਆਂਢ ਦਾ ਵੀ ਰੱਖ ਲਓ
1: ਬਿਲਕੁਲ ਬਿਲਕੁਲ ਇਹ ਆਪਣੇ ਤੱਕ ਜਿਹੜਾ ਇੱਕ ਨਾ ਸੁਭਾਅ ਮਨੁੱਖੀ ਸੁਭਾਅ ਹੈ ਕਿ ਅਸੀਂ ਆਪਣੇ ਤੱਕ ਸੀਮਿਤ ਹੁੰਦੇ ਹਾਂ ਪਰ ਜਦੋਂ ਤੁਹਾਨੂੰ ਪੈਂਦੀ ਹੈ ਨਾ ਫਿਰ ਤੁਹਾਨੂੰ ਪਤਾ ਲੱਗਦਾ
0: ਹਾਂ ਸਹੀ ਗੱਲ ਆ
1: ਇਸ ਕਰਕੇ ਜਦੋਂ ਸਮਾਜ ਚ ਆਪਾਂ ਰਹਿੰਦੇ ਹਾਂ ਤੇ ਸਮਾਜ ਦੇ ਜਿਹੜੀਆਂ ਸਮੱਸਿਆਵਾਂ ਉਹ ਸਾਡੇ ਸਾਂਝੀਆਂ ਹੁੰਦੀਆਂ

0: ਹੈ ਦੇਖੋ ਜਿੱਥੇ ਆਪਾਂ ਰਹਿਣ ਆਇਆ ਪ੍ਰੇਮ ਪਿਆਰ ਆ ਉੱਥੇ ਸਾਰਾ ਕੁਛ ਹੀ ਆਪਾਂ ਨੂੰ ਨਾਲੋ ਨਾਲ ਕਰਨਾ ਵੀ ਪੈਣਾ ਸੋ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਸਫਾਈ ਜਿਹੜੇ ਆਪਾਂ ਪਹਿਲੇ ਵੀ ਗੱਲ ਕੀਤੀ ਸਫਾਈ ਦੇ ਨਾਲ ਨਾਲ ਸਾਡਾ ਜਿਹੜਾ ਆਲਾ ਦੁਆਲਾ ਆ ਸਾਡਾ ਭਾਈਚਾਰਕ ਸਾਂਝ ਵੀ ਹੋਣਾ ਜ਼ਰੂਰੀ ਆ
1: ਬੜੀ ਜ਼ਰੂਰੀ ਹੈ ਨਾ ਅਸੀਂ ਨਾ ਆਪਣੇ ਆਪ ਤੱਕ ਜਿਹੜਾ ਸੀਮਿਤ ਹੋਈ ਜਾ ਰਹੇ ਹਾਂ ਨਾ ਸ਼ਿੰਗਾਰਾ ਸਿੰਘ ਜੀ ਇਹ ਸਾਡੇ ਸਮਾਜ ਲਈ ਕਿਤੇ ਨਾ ਕਿਤੇ ਘਾਤਕ ਹੈ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਹੈ
0: ਸਹੀ ਗੱਲ ਆ
1: ਹੁਣ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਨਾ ਤੁਸੀਂ ਕਿਤੇ ਦੇਖੋ ਵੀ ਕਿਤੇ ਲਾਈਨ ਲੱਗੀ ਹੋਈ ਹੈ ਨਾ ਕਿਸੇ ਕੰਮ ਦੇ ਲਈ ਕੋਈ ਜਾਂ ਕੋਈ ਫਾਰਮ ਭਰਦੇ ਜਾਂ ਕੋਈ ਚੀਜ਼ ਦੀ ਪ੍ਰਾਪਤੀ ਦੇ ਲਈ ਉੱਥੇ ਵੀ ਹਰ ਬੰਦੇ ਨੂੰ ਹੁੰਦਾ ਕਿ ਯਾਰ ਮੇਰਾ ਤਾਂ ਲੱਗ ਜੇ ਬਾਕੀ ਚਾਹੇ ਜਿੱਧਰ ਮਰਜ਼ੀ ਜਾਣ
0: ਸਹੀ ਗੱਲ ਆ
1: ਇਹੀ ਹੁੰਦਾ ਨਾ
0: ਬਿਲਕੁਲ
1: ਵੀ ਨਹੀਂ ਤਾਂ ਬਾਕੀ ਵੀ ਯਾਰ ਜਿਹੜੇ ਲਾਈਨਾਂ ਦੇ ਵਿੱਚ ਖੜੇ ਆ ਬਾਰੀ ਸਿਰ ਜਿਹੜਾ ਹੈ ਸਾਰੇ ਬੰਦਿਆਂ ਸਾਰਿਆਂ ਦੀ ਜ਼ਰੂਰੀ ਹੈ ਨਾ
0: ਕੁਝ ਤੁਹਾਡੀ ਬਾਰੀ ਲੱਗਦਾ ਵੀ ਪਹਿਲੇ ਆਉਣੀ ਚਾਹੀਦੀ ਸੀ ਪਹਿਲੇ ਆ ਜਾਓ ਇਹ ਜਿਹੜੀ ਸਾਡਾ ਸੁਭਾਅ ਬਣ ਗਿਆ ਕਿ ਨਹੀਂ ਮੇਰਾ ਸਰ ਸਰਜੇ ਮੇਰਾ ਜਿਹੜਾ ਕੰਮ ਬਾਕੀ ਹੱਠੇ ਹੋ ਜਾਣ
1: ਸਹੀ ਗੱਲ ਇਹ ਕਿਤੇ ਨਾ ਕਿਤੇ ਜਿਹੜਾ ਹੈ ਸਾਡੇ ਲਈ ਬੜੀ ਇੱਕ ਜਿੱਦਾਂ ਕਹਿੰਦੇ ਹਾਂ ਇਹਨੂੰ ਅਸੀਂ ਸਮਾਜਿਕ ਸਾਡੇ ਜਿਹੜੇ ਵਰਤਾਰਾ ਹੈ ਨਾ ਉਹਨੂੰ ਸੇਧ ਵਾਲਾ ਕੰਮ ਅਸੀਂ ਕਰਦੇ ਪਏ
0: ਗੱਲ ਦੇਖੋ ਜੀ ਕਈ ਵਾਰੀ ਕਹਿੰਦੇ ਜੀ ਸਮਾਂ ਹੈ ਨੀ ਸਾਡੇ ਕੋਲ ਜੀ
1: ਜਿੱਦਾਂ ਕੋਈ ਬੰਦਾ ਬਿਮਾਰ ਠਮਾਰ ਹੁੰਦਾ ਹੈ
0: ਜੀ
1: ਹਨਾ ਸਿਆਣਾ ਬੰਦਾ ਹੁੰਦਾ ਚੱਲ ਯਾਰ ਇਹ ਬੰਦਾ ਢਿੱਲਾ ਮੱਠਾ ਇਹਦਾ ਕੰਮ ਇਹਨੂੰ ਪਹਿਲਾਂ ਲਾਈਨ ਦੇ ਵਿੱਚ ਪਹਿਲਾਂ ਜਾਣ ਲਾ
0: ਚਲੋ ਕੋਈ ਬਜ਼ੁਰਗ ਆਉਂਦਾ
1: ਉਹਨੇ
0: ਤੁਰਿਆ ਜਾਂਦਾ ਜਾਂ
1: ਬੀਬੀ ਸਵਾਰੀ ਹੈ
0: ਤੈਨੂੰ ਤਾਂ ਜਦੋਂ ਮੰਨ ਲਿਆ ਵੀ ਉਹਨੂੰ ਪਹਿਲ ਦੇ ਆਧਾਰ ਤੇ ਲੈ
1: ਚੰਗੇ ਭਲੇ ਬੰਦੇ
0: ਚੰਗੇ ਭਲੇ ਬੰਦਿਆਂ ਨੂੰ ਪਤਾ ਨੀ ਕਾਹਦੀ ਕਾਲੀ ਕਹਿੰਦੇ ਸਮਾਂ ਹੈ ਨੀ ਸਾਡਾ
1: ਸਮਾਂ ਹੈ
0: ਹਾਂਜੀ ਸਮਾਂ ਕਿਹਦੇ ਕੋਲ ਹੈਗਾ ਅੱਜ
1: ਸਮਾਂ ਤਾਂ ਇਹੀ ਤਾਂ ਹੈ ਨਾ ਇਹ ਸਮਝ ਹੈ ਨੀ ਲੋਕਾਂ ਨੂੰ
0: ਜੀ
1: ਸਮਾਂ ਤਾਂ ਕਿਸੇ ਕੋਲੇ ਵੀ ਹੈ ਨੀ
0: ਸਮਾਂ ਕੱਢਣਾ ਪੈਂਦਾ
1: ਨਾ ਨਾ ਨਾ ਸਮਾਂ ਤਾਂ ਆਪਣੇ ਚਾਲ ਚੱਲਣਾ ਹੈ
0: ਜੀ
1: ਸਮੇਂ ਤਾਂ ਤੁਹਾਡੇ ਅਧੀਨ ਥੋੜੀ ਸਮਾਂ
0: ਸਹੀ ਗੱਲ ਹੈ
1: ਤੁਸੀਂ ਸਮੇਂ ਦੇ ਅਧੀਨ ਹੋ
0: ਬਿਲਕੁਲ
1: ਇਹ ਸ਼ਿੰਗਾਰਾ ਸਿੰਘ ਜੀ ਦੇਖੋ ਜੇ ਮਨੁੱਖ ਕੋਲੇ ਸਮੇਂ ਦਾ ਉਹ ਹੁੰਦਾ ਤੇ ਮਨੁੱਖ ਤਾਂ ਕਿਤੇ ਨਾ ਕਿਤੇ ਲੈਟਰ ਲਾਉਣ ਦਾ
0: ਸਹੀ ਗੱਲ ਆ
1: ਇਹ ਤਾਂ ਪਤਾ ਹੀ ਨੀ ਵੀ ਮੇਰਾ ਅਗਲੇ ਪਲ ਹੋਣਾ ਕੀ ਹੈ
0: ਗੱਲ ਤੁਹਾਡੀ ਸਹੀ ਹੈ ਜੀ
1: ਇਹਨੂੰ ਇਹ ਨੀ ਪਤਾ ਵੀ ਜਿਹੜਾ ਮੈਂ ਅਗਲਾ ਪੈਰ ਪੁੱਟਣਾ ਹੈ ਪੁੱਟਣਾ ਹੈ ਜਾਂ ਨਹੀਂ ਪੁੱਟਣਾ ਹੈ ਗੱਲਾਂ ਇਹ ਐਡੀਆਂ ਕਰਦਾ
0: ਸਹੀ
1: ਇਸ ਕਰਕੇ ਅਸੀਂ ਸਮੇਂ ਦੇ ਅਧੀਨ ਆ ਸਮੇਂ ਦੀ ਅਧੀਨਗੀ ਦੇ ਵਿੱਚ ਤੁਸੀਂ ਜੋ ਸਮਾਜ ਦਾ ਵਰਤਾਰਾ ਹੈ ਉਹਦੇ ਹਿਸਾਬ ਨਾਲ ਆਪਾਂ ਨੇ ਚੱਲਣਾ ਹੈ ਬਹੁਤੀ ਤੇਜ਼ੀ ਕਰਕੇ ਉਹਦੇ ਕਦੇ ਕਾਲੀ ਅੱਗੇ ਟੋਏ ਵਾਲਾ ਹਿਸਾਬ ਹੋ ਜਾਂਦਾ ਸੋ ਇਸ ਕਰਕੇ ਧੰਮਲ ਦੇ ਨਾਲ ਸਬਰ ਦੇ ਨਾਲ ਜਦੋਂ ਆਪਾਂ ਸਮਾਜ ਦੇ ਵਿੱਚ ਚੱਲਦੇ ਹਾਂ ਤੇ ਸਾਰੀਆਂ ਗੱਲਾਂ ਜਿਹੜੀਆਂ ਵਰਤਾਰਾ ਠੀਕ ਰਹਿੰਦਾ ਬਹੁਤ ਬੋਲ ਗਾਉਣ ਦਿਲ ਹੁੰਦੇ ਆ ਲਾ ਦਿਓ

0: ਸ਼ਿੰਗਾਰਾ ਸਿੰਘ ਜੀ ਦੇਖੋ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤੀ ਪਾਣੀ ਨੂੰ ਸਾਂਭਣਾ ਸਾਡੇ ਲਈ ਬਹੁਤ ਜ਼ਰੂਰੀ ਹੈ
1: ਜੀ।
0: ਇਸੇ ਵਿਸ਼ੇ ਦੇ ਬਾਬਤ ਇੰਜੀਨੀਅਰ ਲੁਪਿੰਦਰ ਕੁਮਾਰ ਹੋਣਾ ਕੋਈ ਜਾਣਕਾਰੀ ਸਾਂਝੀ ਹੋਈ ਆਪਾਂ ਸਾਂਝੀ ਕਰਦੇ ਹਾਂ।
1: ਬਿਲਕੁਲ ਜੀ,
0: ਇੰਜੀਨੀਅਰ ਲੁਪਿੰਦਰ ਕੁਮਾਰ ਜੀ, ਤੁਸੀਂ ਉਪ ਮੰਡਲ ਭੂਮੀ ਰੱਖਿਆ ਅਫਸਰ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਜਲੰਧਰ ਕੰਮ ਕਰ ਰਹੇ ਹੋ
1: ਜੀ।
0: ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠੀ ਤੁਹਾਨੂੰ ਜੀ ਐ ਕਹਿੰਦੇ ਆ ਗੱਲ ਲੁਪਿੰਦਰ ਜੀ, ਅੱਜ ਬਹੁਤ ਜਿੱਦਾਂ ਕਹਿੰਦੇ ਕਿ ਅਹਿਮ ਵੀ ਹੈ ਔਰ ਗੰਭੀਰ ਵੀ ਹੈ ਔਰ ਮਸਲਾ ਵੀ ਹੈ, ਉਹ ਹੈ ਪਾਣੀ। ਜਿੱਦਾਂ ਆਪਾਂ ਹਰ ਰੋਜ਼ ਦਿਨ ਬ ਦਿਨ ਜਿਹੜਾ ਦੇਖਦੇ ਪਏ ਆ ਕਿ ਪਾਣੀ ਨੂੰ ਲੈ ਕੇ, ਚਾਹੇ ਉਹ ਸ਼ਹਿਰੀ ਖੇਤਰ ਦੀ ਗੱਲ ਕਰੀਏ ਚਾਹੇ ਉਹ ਪੇਂਡੂ ਖੇਤਰ ਦੀ ਗੱਲ ਕਰੀਏ, ਪਾਣੀ ਪੀਣ ਯੋਗ ਨਹੀਂ, ਜਾਂ ਇਹ ਹੈ ਕਿ ਪਾਣੀ ਧਰਤੀ ਦੇ ਵਿਚ ਜਿਹੜਾ ਹੈ ਉਹ ਦਿਨ ਬ ਦਿਨ ਡੂੰਘਾ ਜਾਈ ਜਾ ਰਿਹਾ, ਜਾਂ ਫਸਲਾਂ ਨੂੰ ਲਾਉਣ ਯੋਗ ਪਾਣੀ ਨਹੀਂ ਰਹਿ ਰਿਹਾ। ਪਾਣੀ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ, ਇਹ ਆਪਾਂ ਸਾਰੇ ਜਾਣਦੇ ਹਾਂ। ਔਰ ਦੂਜਾ ਮਸਲਾ ਇਹ ਹੈ ਕਿ ਕੁਦਰਤ ਦੇ ਜਿੰਨੇ ਵੀ ਸਰੋਤ ਆ ਉਹ ਸੀਮਤ ਹੈ, ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਪਾਣੀ ਨੂੰ ਜਿਹੜਾ ਹੈ ਕੋਈ ਨਵਾਂ ਪਾਣੀ ਜਿਹੜਾ ਹੋਰ ਬਣਾ ਲਾਂਗੇ ਕੋਈ ਗੱਲ, ਇਹ ਖਤਮ ਹੋ ਗਿਆ। ਪਾਣੀ ਦਾ ਭੰਡਾਰਨ ਤਾਂ ਜੋ ਕੁਦਰਤ ਨੇ ਦਿੱਤਾ ਉਹੀ ਹੈ, ਤੇ ਉਹਨੂੰ ਆਪਾਂ ਵਰਤੋਂ ਜਿਹੜੀ ਹੈ ਉਹ ਘੱਟ ਕਰਦੇ, ਦੁਰਵਰਤੋਂ ਜ਼ਿਆਦਾ ਕਰਦੇ ਹਾਂ। ਸੋ ਕੁੱਲ ਮਿਲਾ ਕੇ ਅੱਜ ਪਾਣੀ ਦੇ ਬਾਬਤ ਹੀ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ, ਕਿਉਂਕਿ ਹੁਣ ਸਮਾਂ ਜਿਹੜਾ ਹੈ ਮੁੜ ਬਰਸਾਤਾਂ ਆਉਣੀਆਂ ਨੇ, ਤੇ ਉਦੋਂ ਥੋੜੀ ਜਿਹੀ ਜਾਗਰੂਕਤਾ ਚਾਹੀਦੀ ਹੈ ਕਿ ਜੇ ਸਾਡੇ ਕੋਲ ਪਾਣੀ ਵਾਫਰ ਹੈ ਉਹਨਾਂ ਦਿਨਾਂ ਦੇ ਵਿੱਚ ਆਪਾਂ ਪਾਣੀ ਨੂੰ ਸੰਭਾਲ ਲਈਏ। ਸੋ ਸਭ ਤੋਂ ਪਹਿਲੀ ਤੇ ਅੱਜ ਜੇ ਆਪਾਂ ਸਥਿਤੀ ਦੇਖਣੀ ਹੋਵੇ ਧਰਤੀ ਹੇਠਲੇ ਪਾਣੀ ਦੀ ਜਾਂ ਪੀਣ ਯੋਗ ਪਾਣੀ ਦੀ, ਕੀ ਸਥਿਤੀ ਹੈ, ਕਿੱਥੇ ਕੁ ਪੰਜਾਬ ਜਿਹੜਾ ਹੈ ਖੜਾ ਹੈ?
2: ਦੇਖੋ ਰਣੀ ਰਾਮ ਜੀ, ਜਿਹੜਾ ਅੱਜ ਸਮਾਂ ਆ ਕਿ ਇੱਕ ਬਹੁਤ ਹੀ ਚੁਣੌਤੀਪੂਰਨ ਸਮਾਂ ਹੈ ਸਾਡੇ ਵਾਸਤੇ। ਜੇ ਆਪਾਂ ਪਿੱਛੇ ਮੁੜੀਏ 50 ਸਾਲ ਪਹਿਲਾਂ, ਉਦੋਂ ਸਾਡਾ ਜਿਹੜਾ ਮੁੱਖ ਉਦੇਸ਼ ਹੁੰਦਾ ਸੀ ਵੀ ਜੀਵਨ ਵਾਸਤੇ ਰੋਟੀ ਕੱਪੜਾ ਔਰ ਮਕਾਨ, ਕਹਿੰਦੇ ਜੀ ਪਾਣੀ ਪਾਣੀ ਤਾਂ ਬਹੁਤ ਆ, ਪਾਣੀ ਲਈ ਤਾਂ ਇੱਕ ਉਹ ਬੱਚੇ ਪੋਇਮ ਵੀ ਬੋਲਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਕਿ ਮਛਲੀ ਜਲ ਕੀ ਰਾਨੀ ਹੈ ਜੀਵਨ ਉਸਕਾ ਪਾਣੀ ਹੈ। ਸਾਡੇ ਵਾਸਤੇ ਕਹਿੰਦੇ ਜਿਹੜਾ ਪਾਣੀ ਉਹ ਤਾਂ ਮੱਛੀ ਨੂੰ ਚਾਹੀਦਾ, ਸਾਨੂੰ ਚਾਹੀਦਾ ਰੋਟੀ ਕੱਪੜਾ ਔਰ ਮਕਾਨ, ਕਹਿੰਦੇ ਪਾਣੀ ਤਾਂ ਬਹੁਤ ਆ। ਪਰ ਜਿੱਦਾਂ ਜਿੱਦਾਂ ਸਾਡੀ ਜਨਸੰਖਿਆ ਵਧੀ, ਜੇ ਆਪਾਂ 1970-80 ਦੇ ਦਹਾਕੇ ਦੀ ਗੱਲ ਕਰੀਏ, ਸਾਡੀ ਜਨਸੰਖਿਆ ਸੀ ਤਕਰੀਬਨ 60 ਕਰੋੜ, ਅੱਜ ਅਸੀਂ 145 ਕਰੋੜ ਤੇ ਪਹੁੰਚ ਗਏ, ਤਕਰੀਬਨ 2.5 ਗੁਣਾ ਵੱਧ ਗਈ ਹੈ। ਵੱਧਦੀ ਹੋਈ ਜਨਸੰਖਿਆ, ਸ਼ਹਿਰੀਕਰਨ ਤੇ ਫਿਰ ਜਿਹੜੀ ਸਾਡੀ ਇੰਡਸਟਰੀ ਲੱਗ ਰਹੀ ਹੈ, ਔਰ ਇਹਦੇ ਨਾਲ ਹੀ ਜਿਹੜਾ ਸਾਡੇ ਖੇਤੀ ਦੇ ਵਿੱਚ ਸੰਘਣੀ ਖੇਤੀ ਹੋ ਰਹੀ ਹੈ, ਇਹ ਇੱਕ ਬਹੁਤ ਵੱਡਾ ਕਾਰਨ ਰਿਹਾ ਕਿ ਜਿਹਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਆ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਉਹ ਥੱਲੇ ਜਾ ਰਿਹਾ। ਤੇ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਕੰਟਰੀ ਆ ਉਹ ਇੱਕ ਵਾਟਰ ਸਟ੍ਰੈਸ ਕੰਟਰੀ ਆ। ਵਾਟਰ ਸਟ੍ਰੈਸ ਕੰਟਰੀ ਦਾ ਕੀ ਮਤਲਬ ਹੁੰਦਾ ਕਿ ਉਹ ਦੇਸ਼ ਜਿੱਥੇ ਜਿਹੜੀ ਪਾਣੀ ਦੀ ਕਿੱਲਤ ਆ, ਪਾਣੀ ਜਿਹੜੇ ਪਾਣੀ ਦੇ ਭੰਡਾਰ ਨੇ ਉਹ ਉੱਥੇ ਜ਼ਿਆਦਾ ਮਾਤਰਾ ਚ ਨਹੀਂ ਹੋਏਗੀ। ਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਖੇਤੀ ਪ੍ਰਧਾਨ ਸੂਬਾ ਆ, ਸੰਘਣੀ ਖੇਤੀ ਹੋ ਰਹੀ ਆ ਔਰ ਜ਼ਿਆਦਾ ਪ੍ਰੋਡਕਟੀਵਿਟੀ ਅਸੀਂ ਲੈ ਰਹੇ ਹਾਂ। ਪੰਜਾਬ ਦੇ ਵਿੱਚ ਆਪਣੀ ਸਥਿਤੀ ਇਹ ਆ ਕਿ ਸਾਡੇ ਜਿਹੜੇ ਬਹੁਤ ਸਾਰੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਗਏ। ਡਾਰਕ ਜ਼ੋਨ ਦਾ ਕੀ ਮਤਲਬ ਆ ਕਿ ਜਿੱਥੇ ਅਸੀਂ ਜਿਹੜਾ ਧਰਤੀ ਦੇ ਵਿੱਚੋਂ ਲੋੜ ਨਾਲੋਂ ਜ਼ਿਆਦਾ ਪਾਣੀ ਕੱਢ ਰਹੇ ਹਾਂ ਭਰਭਾਈ ਕਰਨ ਲਈ। ਭਰਭਾਈ ਕਿਸ ਕੰਮ ਦੀ ਕਰਨ ਲਈ ਕਿ ਜਿੰਨਾ ਸਾਡੇ ਕੋਲ ਪਾਣੀ ਸਾਨੂੰ ਚਾਹੀਦਾ ਉਹ ਉਨਾ ਪਾਣੀ ਸਾਡੇ ਕੋਲ ਹੈ ਨਹੀਂ, ਉਹ ਜ਼ਿਆਦਾ ਅਸੀਂ ਨਹਿਰਾਂ ਰਾਹੀਂ ਸਿੰਚਾਈ ਕਰਦੇ ਹਾਂ ਜਾਂ ਕੁਛ ਬਰਸਾਤੀ ਪਾਣੀ ਆ। ਫਿਰ ਜਿਹੜੀ ਵਾਧੂ ਪਾਣੀ ਸਾਨੂੰ ਚਾਹੀਦਾ ਉਹ ਅਸੀਂ ਧਰਤੀ ਦੇ ਥੱਲਿਓ 300 ਤੋਂ 400 ਫੁੱਟ ਜਿਹੜਾ ਉਹ ਥੱਲਿਓ ਪਾਣੀ 500 ਫੁੱਟ ਤੱਕ ਅਸੀਂ ਪਹੁੰਚ ਗਏ ਹਾਂ। ਤੇ ਇਹਦੇ ਕਾਰਨ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਹੈ
0: ਚਿੰਤਾਜਨਕ
2: ਹੈ।
0: ਅੱਛਾ ਰਵਿੰਦਰ ਜੀ, ਇੱਕ ਗੱਲ ਹੋਰ ਵੀ ਹੈ, ਦੇਖੋ ਇਹ ਤਾਂ ਪਾਣੀ ਦੀ ਸਥਿਤੀ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਪੀਣ ਯੋਗ ਪਾਣੀ ਉਹ ਤੋਂ ਵੀ ਅਗਲੀ ਗੰਭੀਰ ਸਥਿਤੀ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਾਣੀ ਜਿਹੜਾ ਹੈ ਕਿ ਅਸੀਂ ਜਿਵੇਂ ਤੁਸੀਂ ਸ਼ਹਿਰੀਕਰਨ ਦੀ ਗੱਲ ਕੀਤੀ ਹੈ ਜਾਂ ਇੰਡਸਟਰੀਲਾਈਜੇਸ਼ਨ ਦੀ ਗੱਲ ਕੀਤੀ ਹੈ ਲੋੜਾਂ ਦੇ ਹਿਸਾਬ ਦੇ ਨਾਲ, ਕਿਉਂ ਪਾਣੀ ਦੇ ਵਿੱਚ ਕੁਛ ਜਿਹੜੀਆਂ ਕੈਮੀਕਲ ਇੱਦਾਂ ਦੀਆਂ ਜਾ ਰਹੀਆਂ ਨੇ ਕਿ ਪਾਣੀ ਨੂੰ ਵੀ ਪੀਣ ਯੋਗ ਪਾਣੀ ਨਹੀਂ ਰਹਿ ਰਿਹਾ ਸਾਡਾ।
2: ਮੈਡਮ ਜੀ, ਇੱਕ ਬਹੁਤ ਹੀ ਗੰਭੀਰ ਸਵਾਲ ਜਿਹੜਾ ਤੁਸੀਂ ਕੀਤਾ ਹੈ ਕਿ ਅੱਜ ਮਸਲਾ ਇਹ ਨਹੀਂ ਹੈ ਪਾਣੀ ਬਚਾਓ, ਅੱਜ ਮਸਲਾ ਇਹ ਹੈ ਪਾਣੀ ਨੂੰ ਵੀ ਬਚਾਓ,
0: ਪਾਣੀ ਨੂੰ ਵੀ ਬਚਾਓ,
2: ਪਾਣੀ ਨੂੰ ਵੀ ਬਚਾਓ। ਦਾ ਮਤਲਬ ਕੀ ਹੈ ਕਿ ਕਹਿੰਦੇ ਜੀ ਕਿ ਮੇਰਾ ਪਿੰਡ ਮੇਰਾ ਪਾਣੀ, ਮੇਰਾ ਸ਼ਹਿਰ ਮੇਰਾ ਪਾਣੀ। ਇੱਕ ਗੱਲ ਆਪਾਂ ਸਾਰੇ ਯਾਦ ਕਰ ਲਈਏ ਕਿ ਪਾਣੀ ਬਚਾਇਆ ਜਾ ਸਕਦਾ, ਪਾਣੀ ਬਣਾਇਆ ਨਹੀਂ ਜਾ ਸਕਦਾ। ਹੁਣ ਪਾਣੀ ਨੂੰ ਵੀ ਬਚਾਓ ਦਾ ਕੀ ਮਤਲਬ ਹੈ ਜਿਹੜਾ ਤੁਸੀਂ ਸਵਾਲ ਕੀਤਾ ਕਿ ਇੱਕ ਤਾਂ ਅਸੀਂ ਥੱਲੇ ਧਰਤੀ ਦੇ ਜਾ ਰਹੇ ਹਾਂ, ਧਰਤੀ ਦੇ ਥੱਲਿਓਂ ਪਾਣੀ ਕੱਢ ਰਹੇ ਹਾਂ, ਜਿਹੜੀ ਗੰਦਗੀ ਅਸੀਂ ਧਰਤੀ ਦੇ ਵਿੱਚ ਭੇਜ ਰਹੇ ਹਾਂ ਜਾਂ ਅਸੀਂ ਜਿਹੜਾ ਗੰਦਾ ਪਾਣੀ ਧਰਤੀ ਦੇ ਵਿੱਚ ਭੇਜ ਰਹੇ ਹਾਂ ਉਹਦੇ ਨਾਲ ਕੀ ਹੈ ਕਿ ਪਾਣੀ ਦੀ ਕੁਆਲਿਟੀ ਖਰਾਬ ਹੋ ਰਹੀ ਹੈ। ਉਹ ਤੁਹਾਡੀ ਗੱਲ ਦਾ ਜਿਹੜਾ ਇਹਦਾ ਜਵਾਬ ਹੈ ਸਵਾਲ ਦਾ ਕਿ ਉਹ ਇਹ ਹੈ ਕਿ ਪਾਣੀ ਬਚਾਓ ਨੀ, ਪਾਣੀ ਨੂੰ ਵੀ ਬਚਾਓ, ਕਿ ਅਸੀਂ ਪਾਣੀ ਦੀ ਜਿਹੜੀ ਕੁਆਲਿਟੀ ਖਰਾਬ ਹੋ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਕਿ ਇੱਕ ਤਾਂ ਜਿਹੜਾ ਅਸੀਂ ਜੇ ਆਪਾਂ ਕਹੀਏ ਜਿਹੜਾ ਬਾਰਿਸ਼ ਦਾ ਪਾਣੀ ਧਰਤੀ ਚ ਭੇਜਣਾ, ਜਿਹੜੇ ਲੋਕ ਉਹਦੀ ਟੈਕਨੀਕ ਨੂੰ ਸਹੀ ਫਾਲੋ ਨਹੀਂ ਕਰਦੇ ਤੇ ਉਹ ਕਿਸੇ ਤਕਨੀਕ ਚ ਫਾਇਦਾ ਨਹੀਂ ਲੈਂਦੇ, ਉਹ ਕੀ ਕਰਦੇ ਕਿ ਕਈ ਵਾਰ ਜਿਹੜਾ ਗੰਦਾ ਪਾਣੀ ਆ, ਕਿਚਨ ਦਾ ਗੰਦਾ ਪਾਣੀ ਕਹਿ ਦੋ ਜਾਂ ਸਾਬਣ ਵਾਲਾ ਪਾਣੀ ਕਹਿ ਦੋ ਜਾਂ ਕੋਈ ਵਾਸ਼ਰੂਮ ਦਾ ਪਾਣੀ ਜਾਂ ਕੋਈ ਹੋਰ ਕੈਮੀਕਲ ਵਾਲਾ ਪਾਣੀ ਜਦੋਂ ਧਰਤੀ ਵਿਚ ਅਸੀਂ ਭੇਜਦੇ ਹਾਂ, ਜਾਂ ਆਪਾਂ ਕਹੀਏ ਕਿ ਜਿਹੜੀ ਆਪਾਂ ਖੇਤੀ ਵਿਚ ਜ਼ਿਆਦਾ ਖਾਦਾਂ ਦੀ ਵਰਤੋਂ ਕਰਦੇ ਹਾਂ, ਉਹ ਵੀ ਲੀਚ ਡਾਊਨ ਹੋ ਕੇ ਥੱਲੇ ਜਾ ਰਹੀਆਂ ਪਾਣੀ ਦੇ ਵਿਚ, ਜਦੋਂ ਮਿਲਦੀਆਂ ਤਾਂ ਜਿਹੜੀ ਪਾਣੀ ਦੀ ਕੁਆਲਿਟੀ ਆ। ਹੁਣ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਖੇਤਰਾਂ ਦੇ ਵਿਚ ਨਾਈਟ੍ਰੇਟਸ ਦੇ ਬਾਰੇ ਗੱਲ ਆਈ ਹੈ, ਨਾਈਟ੍ਰੇਟਸ ਅਸੀਂ ਸਮਝਦੇ ਹਾਂ ਕਿ ਉਹ ਜਿਹੜੀਆਂ ਖਾਦਾਂ ਤੋਂ ਆਉਂਦੇ ਆ, ਉਹਦੇ ਨਾਲ ਜਿਹੜੀ ਵਾਟਰ ਕੁਆਲਿਟੀ ਆ ਉਹ ਖਰਾਬ ਹੋ ਰਹੀ ਆ। ਸੋ ਵਾਟਰ ਕੁਆਲਿਟੀ ਖਰਾਬ ਹੋਣਾ ਵੀ ਅੱਜ ਇੱਕ ਗੰਭੀਰ ਮਸਲਾ ਹੈ ਕਿ ਇੱਕ ਤਾਂ ਅਸੀਂ ਧਰਤੀ ਦੇ ਥੱਲੇ ਜਾ ਰਹੇ ਹਾਂ, ਥੱਲੇ ਜਾਣ ਨਾਲ ਕੀ ਹੈ ਕਿ ਜਿਹੜੀਆਂ ਸਾਡੀਆਂ ਮੋਟਰਾਂ ਆ ਉਹ ਵੱਡੀਆਂ ਹੋ ਰਹੀਆਂ। ਹੁਣ ਆਪਾਂ ਇਹ ਸੰਭਾਵਕ ਦੇਖਦੇ ਹਾਂ ਕਿ ਜਿੰਨੀ ਅਸੀਂ ਮੋਟਰ ਵੱਡੀ ਰਖਾਵਾਂਗੇ ਸਾਡੀ ਲਾਗਤ ਵੀ ਵਧੇਗੀ, ਪਰ ਉਹਦਾ ਧਿਆਨ ਇਹ ਵੀ ਰੱਖੀਏ ਕਿ ਉਹਦੀ ਮੇਨਟੇਨੈਂਸ ਦਾ ਖਰਚਾ ਵੀ ਜ਼ਿਆਦਾ ਹੋਏਗਾ।
0: ਬਿਲਕੁਲ,
2: ਇੱਕ ਮੋਟਰਸਾਈਕਲ ਦੀ ਮੇਨਟੇਨੈਂਸ ਦਾ ਖਰਚਾ ਤੇ ਕਾਰ ਦੀ ਮੇਨਟੇਨੈਂਸ ਦਾ ਖਰਚਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਉਹਦਾ ਡਿਫਰੈਂਸ ਹੋਏਗਾ। ਜਿੰਨਾ ਜ਼ਿਆਦਾ ਅਸੀਂ ਥੱਲੇ ਜ਼ਮੀਨ ਚ ਜਾ ਰਹੇ ਹਾਂ, ਵਾਟਰ ਕੁਆਲਿਟੀ ਮਾਹਿਰ ਦੱਸਦੇ ਨੇ ਉਹ ਚੰਗੀ ਨਹੀਂ ਮਿਲ ਰਹੀ ਸਾਨੂੰ, ਇਹ ਇੱਕ ਸਾਡੀ ਇੱਕ ਧਾਰਨਾ ਬਣੀ ਹੋਈ ਹੈ ਵੀ ਸ਼ਾਇਦ ਅਸੀਂ ਥੱਲੇ ਜ਼ਿਆਦਾ ਜਾ ਰਹੇ ਹਾਂ ਸਾਨੂੰ ਵਾਟਰ ਕੁਆਲਿਟੀ ਵਧੀਆ ਮਿਲ ਰਹੀ ਹੈ। ਉਹ ਤਾਂ ਹੈ ਹੀ ਉਹੀ ਜੋ ਅਸੀਂ ਉੱਪਰੋਂ ਪਾ ਰਹੇ ਹਾਂ ਧਰਤੀ, ਉਹੀ ਥੱਲੇ ਜਾ ਰਿਹਾ ਉਹੀ ਦੁਬਾਰਾ ਅਸੀਂ ਕੱਢ ਰਹੇ ਹਾਂ। ਗੱਲ ਕੀ ਹੈ ਕਿ ਅਸੀਂ ਜਿਹੜੇ ਆ ਸਰਕੂਲਰ ਇਕਾਨਮੀ ਆ ਇਹ ਅਸੀਂ ਸਮਝ ਲਈਏ ਕਿ ਸਰਕੂਲਰ ਇਕਾਨਮੀ ਦੇ ਵਿੱਚ ਕੀ ਹੁੰਦਾ ਕਿ ਜੋ ਚੀਜ਼ ਸਾਨੂੰ ਅੱਜ ਫ੍ਰੀ ਮਿਲ ਰਹੀ ਹੈ ਉਹਦੀ ਭਰਪਾਈ ਸਾਨੂੰ ਕਰਨੀ ਪੈਣੀ ਆ, ਉਹ ਅੱਜ ਨਾ ਕਰੀਏ ਉਹ ਸਾਨੂੰ ਕੱਲ ਕਰਨੀ ਪੈਣੀ ਆ, ਔਰ ਉਹਦੇ ਜਿਹੜੇ ਨਤੀਜੇ ਆ ਉਹ ਬਹੁਤ ਹੀ ਖਤਰਨਾਕ ਹੋਣਗੇ।
0: ਆਹੋ ਜੀ, ਕੁਦਰਤ ਨੇ ਤਾਂ ਜੋ ਕੁਛ ਦਿੱਤਾ ਉਹ ਗਰੰਟਡ ਕਰੀ ਬੈਠੇ ਨਾ ਅਸੀਂ,
2: ਜੀ
0: ਵੀ ਇਹ ਤਾਂ ਸਾਡਾ ਹੱਕ ਸੀ, ਸਾਨੂੰ ਮਿਲਿਆ ਹੋਇਆ, ਇਹਨੂੰ ਸਾਂਭੋ ਨਾ ਸਾਂਭੋ ਜਿੱਦਾਂ ਮਰਜ਼ੀ ਇਹਦੀ ਵਰਤੋਂ ਕਰੋ ਦੁਰਵਰਤੋਂ ਕਰੋ ਕੋਈ ਫਰਕ ਨਹੀਂ ਪੈਂਦਾ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਾਂ ਸੰਕੇਤ ਦਿੱਤਾ ਹੈ ਕਿ ਕੁਦਰਤ ਤੁਹਾਤੋਂ ਹਿਸਾਬ ਨਹੀਂ ਮੰਗਦੀ ਪਰ ਹਿਸਾਬ ਕਰਦੀ ਬਹੁਤ ਜ਼ਰੂਰ
2: ਕਰਦੀ, ਬਿਲਕੁਲ ਕਰਦੀ,
0: ਮੰਗਦੀ ਨਹੀਂ ਤੇ ਫਿਰ ਕੁਦਰਤ ਹਿਸਾਬ ਕਰਦੀ ਹੈ
2: ਜੀ।
0: ਸੋ ਇਸ ਕਰਕੇ ਆਪਾਂ ਹਿਸਾਬ ਕਿਤਾਬ ਦੇ ਸਿਲਸਿਲੇ ਦੇ ਵਿੱਚ ਪਹਿਲੇ ਕੁਦਰਤ ਤੋਂ ਬਹੁਤ ਥੱਲੇ ਆ, ਕੁਦਰਤ ਤਾਂ ਪਹਿਲੇ ਸਾਡੇ ਸਾਹਮਣੇ ਬਹੁਤ ਕਰਜ਼ਾ ਖੜਾ ਸਾਡੇ ਤੇ। ਹੁਣ ਲਵਿੰਦਰ ਜੀ ਮਸਲਾ ਇਹ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਅੱਜ ਬਹੁਤ ਸਾਰੇ ਪੱਖਾਂ ਤੇ ਕਿਸਾਨ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਹੁਣ ਇੱਕ ਪੱਖ ਦੇਖੋ, ਇੱਕ ਖੇਤਰ ਨੂੰ ਕਹਿ ਦੇਣਾ ਕਿ ਹੁਣ ਫਸਲ ਜਿਹੜੀ ਹੈ, ਫਸਲ ਤਾਂ ਆਪਾਂ ਹੁਣ ਝੋਨਾ ਹੈ ਝੋਨਾ ਵੀ ਛੱਡ ਨਹੀਂ ਸਕਦੇ ਹੈ ਨਾ, ਕਣਕ ਹੈ ਫਸਲ ਜਾਂ ਹੋਰ ਬਾਕੀ ਦੀਆਂ ਫਸਲਾਂ ਨੇ, ਫਸਲੀ ਚੱਕਰ ਦੇ ਵਿੱਚ ਕਿੰਨੀ ਕੁ ਤਬਦੀਲੀ ਲੈ ਆਵਾਂਗੇ। ਹੁਣ ਗੱਲ ਹੈ ਵੀ ਖੇਤੀਬਾੜੀ ਦੇ ਵਿੱਚ ਹਰ ਬੰਦਾ ਕਹਿੰਦਾ ਕਿ ਖੇਤੀਬਾੜੀ ਦੇ ਵਿੱਚ ਪਾਣੀ ਦੀ ਦੁਰਵਰਤੋਂ, ਕਿਉਂਕਿ ਆਪਣਾ ਕਿਸਾਨਾਂ ਦਾ ਪ੍ਰੋਗਰਾਮ ਹੈ। ਜੇ ਹੁਣ ਖੇਤੀਬਾੜੀ ਨੂੰ ਹੀ ਟਾਰਗੇਟ ਕੀਤਾ ਜਾਵੇ ਜਾਂ ਖੇਤੀਬਾੜੀ ਨੂੰ ਹੀ ਨਿਰਾਜਪੁਰਾ ਜਿਹੜਾ ਹੈ ਦੋਸ਼ੀ ਠਹਿਰਾ ਜਾਵੇ ਪਾਣੀ ਦੁਰਵਰਤੋਂ ਬਾਰੇ, ਇਹ ਕਿੱਥੇ ਕੁ ਤੱਕ ਕਥਨ ਸਹੀ ਹੈ?
2: ਇਹ ਕਥਨ ਬਿਲਕੁਲ ਮੈਂ ਇੰਨਾ ਸਹਿਮਤ ਨਹੀਂ ਹਾਂ। ਦੇਖੋ ਰੁੜੀਆ ਰਾਮ ਜੀ, ਪਾਣੀ ਦੀ ਵੇਸਟੇਜ ਘਰਾਂ ਚ ਬਹੁਤ ਹੁੰਦੀ ਆ, ਐਡੇ ਐਡੇ ਵੱਡੇ ਕਮਰਸ਼ੀਅਲ ਆਰਓ ਲੱਗੇ ਨੇ, ਪਾਣੀ ਦੀ ਵੇਸਟੇਜ ਜਿਹੜੀ ਆ ਸ਼ਹਿਰਾਂ ਚ ਬਹੁਤ ਹੁੰਦੀ ਆ, ਪਾਣੀ ਦੀ ਵੇਸਟੇਜ ਜਿਹੜੀ ਆ ਆਮ ਪਬਲਿਕ ਪਲੇਸਿਸ ਤੇ ਬਹੁਤ ਹੁੰਦੀ ਆ, ਇੰਡਸਟਰੀ ਦੇ ਵਿੱਚ ਵੀ ਹੁੰਦੀ ਆ, ਕਈ ਹਰ ਜਗ੍ਹਾ ਅਸੀਂ ਬਾਹਰ ਘਰਾਂ ਦੇ ਵਿੱਚ ਬਾਹਰ ਗਲੀਆਂ ਖੜੀਆਂ ਕਰ ਕਰਕੇ ਧੋਨੇ ਆ। ਖੇਤੀ ਦੇ ਵਿੱਚ ਜਿਹੜਾ ਆਪਾਂ ਇਹਦੇ ਦੇਖੋ ਜੀ, ਪਾਣੀ ਦੇ ਦੋ ਪੱਖ ਨੇ, ਇੱਕ ਹੈ ਤਕਨੀਕੀ ਪੱਖ ਜਿਹਦੇ ਰਾਹੀਂ ਅਸੀਂ ਅਲੱਗ ਅਲੱਗ ਤਕਨੀਕਾਂ ਨਾਲ ਪਾਣੀ ਬਚਾ ਸਕਦੇ ਹਾਂ, ਦੂਜਾ ਪੱਖ ਹੈ ਸਾਡੀ ਮਾਨਸਿਕਤਾ ਦਾ ਪੱਖ। ਖੇਤੀ ਦੇ ਵਿੱਚ ਅਸੀਂ ਖੇਤੀ ਨਹੀਂ ਛੱਡ ਸਕਦੇ, ਸਾਡੀ ਜਨਸੰਖਿਆ ਵੱਧ ਰਹੀ ਹੈ, ਸਾਡੀ ਫੂਡ ਬਾਸਕਿਟ ਦੀ ਗੱਲ ਹੈ, ਸਾਡੀ ਫੂਡ ਸਿਕਿਉਰਿਟੀ ਦੀ ਗੱਲ ਹੈ।
0: ਬਿਲਕੁਲ,
2: ਜੇ ਅਸੀਂ ਸਾਡੇ ਕੋਲ ਪ੍ਰਾਪਤ ਸਾਧਨ ਨਹੀਂ ਹੋਣਗੇ, ਅਸੀਂ ਜਿਹੜੀ ਸਾਡੀ ਜਨਸੰਖਿਆ ਇਹਨਾਂ ਨੂੰ ਅਸੀਂ ਕੀ ਕਰਾਵਾਂਗੇ? ਔਰ ਸਾਡੇ ਲਗਭਗ 50% ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੇਤੀਬਾੜੀ ਤੋਂ ਆ ਰਿਹਾ, ਸਾਡੀ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਰਹਿ ਰਹੀ ਹੈ, ਔਰ ਜਿਹੜੀ ਸਾਡੀ ਮੁੱਢਲੀ ਇਕਾਈ ਆ ਉਹ ਪਿੰਡ ਨੇ, ਖੇਤੀ ਦਾ ਧੁਰਾ ਕਹਿ ਦੋ ਵੀ ਪਿੰਡਾਂ ਤੋਂ ਸ਼ੁਰੂ ਹੁੰਦਾ, ਤੇ ਉੱਥੇ ਜੋ ਵੀ ਕਿਸਾਨਾਂ ਦਾ ਜਿਹੜਾ ਲਾਈਵਲੀਹੁੱਡ ਆ ਉਹ ਖੇਤੀ ਹੈ। ਖੇਤੀ ਦੇ ਵਿੱਚ ਹੁਣ ਸਵਾਲ ਇਹ ਆਉਂਦਾ ਕਿ

0: ਪਾਣੀ ਨੂੰ ਬਚਾਉਣ ਦੀਆਂ ਤਕਨੀਕੀ ਜਿਹੜੀਆਂ ਤਕਨੀਕੀ ਪੱਖ ਤੇ ਇੱਕ ਸਾਡੀ ਮਾਨਸਿਕਤਾ ਦਾ ਪੱਖ। ਜਿੱਦਾਂ ਸਾਡਾ ਲਾਸਟ ਈਅਰ ਦਾ ਥੀਮ ਸੀਗਾ ਰਿਸਪੈਕਟ ਵਾਟਰ ਐਂਡ ਇਨਵੈਸਟ ਵਾਟਰ, ਕਿ ਪਾਣੀ ਦੀ ਰਿਸਪੈਕਟ ਕਰੋ ਤੇ ਪਾਣੀ ਦੇ ਵਿੱਚ ਹੀ ਜਿਹੜੀਆਂ ਅਸੀਂ ਯੋਜਨਾਵਾਂ ਜਿਹੜੀਆਂ ਇਨਵੈਸਟਮੈਂਟ ਲੈ ਕੇ ਆਈਏ। ਉਹ ਇਨਵੈਸਟਮੈਂਟਸ ਕੀ ਨੇ? ਇੱਕ ਤਾਂ ਜਿਹੜੀਆਂ ਤਕਨੀਕਾਂ ਸਾਨੂੰ ਮਾਹਿਰ ਦੱਸਦੇ ਨੇ, ਜਿਹੜੀ ਸਾਡੀ ਮੌਜੂਦਾ ਐਫੀਸ਼ੀਐਂਸੀ ਆ ਉਹ ਖੁੱਲਾ ਪਾਣੀ। ਖੁੱਲਾ ਪਾਣੀ ਆਪਾਂ ਕਹਿੰਦੇ ਹਾਂ ਜੀ ਫਲੱਡ ਇਰੀਗੇਸ਼ਨ। ਫਲੱਡ ਦਾ ਮਤਲਬ ਹਾੜੀ ਆ ਗਿਆ, ਪਾਣੀ ਲਾਤਾ ਤੇ ਆਪਾਂ ਜਿਹੜਾ ਉਹ ਪਾਣੀ ਪਹੁੰਚ ਗਿਆ, ਗਹਿਰੀ ਚੱਲ ਗਈ, ਫਿਰ ਦੁਬਾਰਾ ਪਾਣੀ ਲਾਤਾ, ਅੱਧਾ ਖੇਤ ਭਰਿਆ ਫਿਰ ਦੁਬਾਰਾ ਪਾਣੀ ਲਾਤਾ। ਕਿ ਆਪਾਂ ਮੋਟਰ ਤੋਂ ਲੈ ਕੇ ਖੇਤ ਤੱਕ ਪਹੁੰਚਣ ਲਈ ਉਹ ਪਾਣੀ ਦੀ ਜਿਹੜੀ ਐਫੀਸ਼ੀਐਂਸੀ ਆ, ਜਿਹੜੀ ਕਾਰਜ ਕੁਸ਼ਲਤਾ, ਉਹਨੂੰ ਕਿਵੇਂ ਵਧਾਉਣਾ, ਇਹ ਇਹਦਾ ਤਕਨੀਕੀ ਪੱਖ ਆ ਕਿ ਉਹ ਤਕਨੀਕਾਂ ਕਿਹੜੀਆਂ ਕਿਹੜੇ। ਜਿਹੜਾ ਸਾਡੀ ਮਾਨਸਿਕਤਾ ਦਾ ਪੱਖ ਆ, ਉਹ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਕੋਈ ਵੀ ਮੰਦਰ ਜਾਂ ਗੁਰਦੁਆਰਾ ਆਉਂਦਾ, ਸਾਡੇ ਦੇਖ ਕੇ ਪਹਿਲਾਂ ਹੀ ਹੱਥ ਜੋੜ ਜਾਂਦੇ।
1: ਬਿਲਕੁਲ,
0: ਜਦੋਂ ਅਸੀਂ ਕਿਤੇ ਜਾਣਾ, ਅਸੀਂ ਉੱਥੇ ਬਾਹਰ ਜੁੱਤੇ ਖੋਲ ਲੈਂਦੇ ਹਾਂ। ਕਿ ਸਾਡੀ ਮਾਨਸਿਕਤਾ ਜਦ ਤੱਕ ਇਸ ਚੀਜ਼ ਲਈ ਨਹੀਂ ਬਦਲਦੀ ਕਿ ਅਸੀਂ ਇਹਦੀ ਰਿਸਪੈਕਟ ਕਰਨੀ, ਕਿ ਪਾਣੀ ਆ ਜਿਹੜਾ ਇਹਨੂੰ ਅਸੀਂ ਬਚਾਉਣਾ ਆ, ਤੱਕ ਜਿਹੜਾ ਅਸੀਂ ਉਸ ਚੀਜ਼ ਤੇ ਨਹੀਂ ਆ ਸਕਦੇ। ਇਹ ਬਿਲਕੁਲ ਹੀ ਗੱਲ ਤੁਹਾਡੀ ਸਹੀ ਆ ਕਿ ਇਸ ਖੇਤੀ ਨੂੰ ਹੀ ਦੋਸ਼ ਦੇਣਾ ਕਿ ਖੇਤੀ ਚ ਪਾਣੀ ਦੀ ਦੁਰਵਰਤੋਂ ਹੋ ਰਹੀ ਨਹੀਂ, ਅਸੀਂ ਵੀ ਘਰਾਂ ਚ, ਮੈਂ ਵੀ ਤੁਹਾਡੇ ਸ਼ਾਮਿਲ ਹਾਂ ਕਿ ਅਸੀਂ ਵੀ ਘਰਾਂ ਚ ਪੀਣਾ ਪਾਣੀ,
1: ਉਹੀ ਆ ਨਾ ਇੱਕ ਦੂਜੇ ਤੇ ਉਂਗਲਾਂ ਚੱਕਣ ਨਾਲ ਖਤਰਾ ਚੜ ਲਈ।
0: ਹਾਂ, ਮਤਲਬ ਇੱਕ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਇਹਦਾ ਵਾਟਰ ਆਡਿਟ ਜਿਹੜਾ ਕਹਿ ਰਹੇ, ਵਾਟਰ ਬਜਟ ਅਸੀਂ ਆਪਣਾ ਉਸ ਹਿਸਾਬ ਨਾਲ ਨਹੀਂ ਬਣਾ ਰਹੇ ਕਿ ਮੇਰੀ ਲੋੜ ਕਿੰਨੀ ਆ। ਜੇ ਆਪਾਂ ਹੁਣ ਲੋੜ ਦੀ ਗੱਲ ਕਰੀਏ, 1900 ਜੇ ਆਪਾਂ 70-80 ਦੀ ਗੱਲ ਕਰੀਏ, ਉੱਥੇ ਜਿਹੜੀ ਆ 5178 ਕਿਊਬਿਕ ਮੀਟਰ ਜਿਹੜਾ ਪਰ ਈਅਰ ਪਾਣੀ ਦੀ ਅਵੇਲੇਬਿਲਟੀ ਸੀ, ਜਿਹੜੀ ਕਿ 2021 ਦੇ ਵਿੱਚ ਆ ਕੇ 1486 ਕਿਊਬਿਕ ਮੀਟਰ ਪਰ ਈਅਰ ਰਹਿ ਗਈ, ਘੱਟ ਰਿਹਾ। ਤੇ ਤੁਸੀਂ ਦੇਖੋ ਵੀ 5100 ਤੋਂ 1486 ਤੇ ਆ ਗਿਆ, ਤਕਰੀਬਨ ਆਪਾਂ ਚੌਥੇ ਹਿੱਸੇ ਤੇ ਆ ਗਏ ਵੀ ਇੰਨੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਮਹਿਸੂਸ ਹੋ ਰਹੀ ਆ। ਤੇ ਅੱਜ ਆਪਾਂ ਦੇਖੀਏ ਕਿ 2010 ਤੋਂ 2023 ਤੱਕ 128 ਹੀਟ ਵੇਵ ਜਿਹੜੇ ਸਾਡੇ ਦਿਨ ਆ ਗਏ, ਉਹਦੇ ਨਾਲ ਕੀ ਹੋਇਆ ਕਿ ਸਾਡੀਆਂ ਕਈ ਫਸਲਾਂ ਦਾ ਝਾੜ ਵੀ ਘਟਿਆ। ਸੋ ਸਮੁੱਚਾ ਜਿਹੜਾ ਕਲਾਈਮੇਟ ਹੈ, ਆਪਾਂ ਕਹੀਏ ਨਾ ਵੀ ਇੱਕ ਕੱਲਾ ਪਾਣੀ, ਸਮੁੱਚਾ ਕਲਾਈਮੇਟ ਸਾਡਾ ਡਿਸਟਰਬ ਹੋ ਰਿਹਾ ਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਹ ਵੱਧ ਰਹੀਆਂ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਬੜਾ ਵੀ ਸੰਕੇਤ ਕੀਤਾ ਹੈ ਕਿ ਪਾਣੀ ਜਿਹੜਾ ਹੈ, ਕਿਉਂਕਿ ਸਾਨੂੰ ਤਾਂ ਇੱਕ ਦੋ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਦੀ ਘਾਟ ਦੇ ਨਾਲ, ਜਿੱਦਾਂ ਕਹਿੰਦੇ ਕਿ ਦੂਰਗਾਮੀ ਸਿੱਟੇ ਬਹੁਤ ਗੰਭੀਰ ਹੁੰਦੇ ਹੈ ਜਾਂ ਦੂਰਗਾਮੀ ਪ੍ਰਭਾਵ ਜਿਹੜੇ ਹੈ ਉਹ ਅਸੀਂ ਕਿਆਸ ਰਾਹੀਂ ਨਹੀਂ ਕੀਤੇ, ਜਿਹੜੀ ਇਹ ਪਾਣੀ ਦੀ ਕਿੱਲਤ ਆ ਰਹੀ ਹੈ ਜਾਂ ਪਾਣੀ ਦੀ ਕੁਆਲਿਟੀ ਤੇ ਪ੍ਰਭਾਵ ਪੈ ਰਿਹਾ ਜਾਂ ਪ੍ਰਾਣੀ ਪਾਣੀ ਦੇ ਲਈ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਜਿੱਦਾਂ ਕੋਈ ਬਹੁਤ ਹੀ ਚੰਗੀ ਨਹੀਂ ਅਸੀਂ ਮੰਨ ਸਕਦੇ, ਸਾਡਾ ਰਵੱਈਆ ਜਿਹੜਾ ਹੈ ਉਹਦੇ ਲਈ, ਇਹ ਸਾਨੂੰ ਕਿੱਥੇ ਕਿੱਥੇ ਤੱਕ ਲੈ ਕੇ ਜਾਏਗਾ? ਇਹਦੇ ਗੰਭੀਰ ਨਤੀਜਿਆਂ ਦੀ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਅਸੀਂ ਕਿਸੇ ਚੀਜ਼ ਲਈ ਤਦ ਤੱਕ ਗੰਭੀਰ ਨਹੀਂ ਹੁੰਦੇ ਜਦ ਤੱਕ ਸਾਨੂੰ ਉਹਦੇ ਨਤੀਜੇ ਸਾਹਮਣੇ ਨਹੀਂ ਆਉਂਦੇ, ਹਨਾ। ਫਿਰ ਹੀ ਜਦੋਂ ਕਹਿੰਦੇ ਹੁੰਦੇ ਆ ਫਿਰ ਸਾਨੂੰ ਅਕਲ ਆਉਂਦੀ ਆ ਕਿ ਯਾਰ ਸਾਨੂੰ ਇਹ ਕਰਨਾ ਚਾਹੀਦਾ ਸੀ। ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜੇ ਪਾਣੀ ਦਾ ਇਹ ਸਿਲਸਿਲਾ ਦੁਰਵਰਤੋਂ ਦਾ, ਨਾ ਸੰਭਾਲਣ ਦਾ, ਇਹ ਰਵੱਈਆ ਸਾਡਾ ਇਸੇ ਤਰ੍ਹਾਂ ਚੱਲਦਾ ਰਿਹਾ, ਕਿਹੜੇ ਕਿਹੜੇ ਪ੍ਰਭਾਵ ਹੈ ਜਿਹੜੇ ਆਉਣ ਵਾਲੀ ਸਾਡੀ ਨਸਲ ਆਉਣ ਵਾਲੀ ਫਸਲ ਦੇ ਉੱਤੇ ਪੈ ਸਕਦੇ?
0: ਦੇਖੋ, ਜਿਸ ਤਰ੍ਹਾਂ ਆਪਾਂ ਪਹਿਲਾਂ ਰੋਲੀਆ ਰਾਮ ਜੀ ਗੱਲ ਕੀਤੀ ਕਿ ਜੋ ਟ੍ਰੈਂਡ ਆ ਹੁਣ ਜੋ ਪਾਣੀ ਦਾ ਪੱਧਰ ਘੱਟ ਰਿਹਾ, ਸਾਡੀ ਐਡਵਰਸ ਪ੍ਰੋਬਲਮਸ ਆ ਰਹੀਆਂ। ਇੱਕ ਪਾਸੇ ਤਾਂ ਸਾਡੇ ਕੋਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਕਈ ਸਾਡੇ ਉਹ ਇਲਾਕੇ ਜਿੱਥੇ ਸੇਮ ਆਈ ਹੋਈ
1: ਹੈ,
0: ਪਰ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਈਏ ਤੇ ਇਹਦੇ ਨਾਲ ਕੀ ਸਾਡੀਆਂ ਲਾਗਤਾਂ ਵੱਧ ਰਹੀਆਂ। ਲਾਗਤਾਂ ਵਧਣ ਨਾਲ ਕੀ ਆ ਕਿ ਜਿਹੜਾ ਜ਼ਿਮੀਦਾਰ ਦਾ ਜਿਹੜਾ ਖਰਚਾ ਆ ਉਹ ਵਧਣ ਕਾਰਨ ਫਿਰ ਉਹਨੂੰ ਉਹਦੀ ਜ਼ਿਆਦਾ ਇਨਕਮ ਨਹੀਂ ਉੱਥੋਂ ਆ ਰਹੀ। ਪਰ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਹੈ ਕਿ ਸਾਡਾ ਜਿਹੜਾ ਸ਼ਹਿਰੀਕਰਨ ਹੋ ਰਿਹਾ, ਵੱਡੇ ਵੱਡੇ ਹਾਈ ਰਾਈਜ ਬਿਲਡਿੰਗਸ ਬਣ ਰਹੇ ਆ, ਪਾਣੀ ਦਾ ਪ੍ਰਬੰਧਨ ਇੱਕ ਬੜਾ ਚਿੰਤਨ ਦਾ ਵਿਸ਼ਾ ਚ ਇਹ ਹੈ ਕਿ ਪਾਣੀ ਪ੍ਰਬੰਧਨ ਇਹ ਲੱਗਦਾ ਕਿ ਬੜੀ ਸੌਖੀ ਟਰਮ ਹੈ, ਪਰ ਦੇਖੋ ਜਿੱਥੇ ਭਾਰਤ ਦੇ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਸ ਬਲਾਕ ਦੇ ਵਿੱਚ ਉੱਥੇ ਵੀ ਪਾਣੀ ਦੀ ਸਮੱਸਿਆ ਹੈ। ਇਹਦਾ ਮਤਲਬ ਕਿ ਪਾਣੀ ਦੀ ਸੰਭਾਲ ਦੇ ਵਿੱਚ ਸਾਡੀ ਕਿਤੇ ਕਮੀ ਆ। ਪਾਣੀ ਦੀ ਸੰਭਾਲ ਦੀ ਜਾਂ ਤਾਂ ਸਾਨੂੰ ਟੈਕਨੀਕ ਨਹੀਂ ਪਤਾ, ਜਾਂ ਅਸੀਂ ਸਹੀ ਟੈਕਨੀਕ ਫੋਲੋ ਨਹੀਂ ਕਰ ਰਹੇ, ਤੇ ਜਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹਦੀ ਹਰ ਕੋਈ ਬੰਦਾ ਅੱਗੇ ਅੱਗੇ ਪਾਸ ਕਰ ਰਿਹਾ, ਇਹ ਤਾਂ ਯਾਰ ਕਿਸਾਨਾਂ ਦਾ ਕੰਮ ਆ, ਇਹਦਾ ਸਰਕਾਰ ਦਾ ਕੰਮ ਆ, ਇਹ ਤਾਂ ਪੰਚਾਇਤ ਦਾ ਕੰਮ ਆ। ਜੀ, ਇਹਦੇ ਲਈ ਜਿਹੜੀ ਇੱਕ ਮਾਨਸਿਕਤਾ ਆ ਸਾਨੂੰ ਬਦਲਣ ਦੀ ਲੋੜ ਆ, ਨਹੀਂ ਤਾਂ ਜਿਹੜੇ ਇਹਦੇ ਸਿੱਟੇ ਆ ਅਸੀਂ ਦੇਖ ਰਹੇ ਆ ਕਿ ਸਾਡੇ ਜਿਹੜੇ ਆ ਅੱਧੇ ਤੋਂ ਜ਼ਿਆਦਾ ਬਲਾਕ ਡਾਰਕ ਜ਼ੋਨ ਚ ਆ ਚੁੱਕੇ ਆ, 700 ਫੁੱਟ ਤੇ ਅਸੀਂ ਪਹੁੰਚ ਗਏ, ਲਾਗਤਾਂ ਸਾਡੀਆਂ ਵੱਧ ਰਹੀਆਂ। ਜਦੋਂ ਇਕਾਨਮੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਡੀਆਂ ਲਾਗਤਾਂ ਵੱਧਦੀਆਂ, ਜਿਹਨੂੰ ਆਪਾਂ ਕਹਿੰਦੇ ਬੈਨੀਫਿਟ ਕੋਸਟ ਰੇਸ਼ੋ, ਕਿ ਜਦੋਂ ਸਾਡੀ ਉਹਦੇ ਵਿੱਚ ਬੈਨੀਫਿਟ ਰਹਿ ਗਏ 10%, ਸਾਡੀ ਕੋਸਟ ਹੋ ਗਈ 80%, ਫਿਰ ਸਾਡੇ ਲਈ ਉਹ ਚੀਜ਼ ਫਾਇਦੇ ਨਹੀਂ ਹੈ।
1: ਵੈਸੇ ਵੀ ਉਦਾਂ ਆਪਾਂ ਦੇਖੀਏ ਵੀ ਸਮੁੱਚੇ ਤੌਰ ਤੇ ਜਿਹੜਾ ਹੈ ਸਾਡਾ ਢਾਂਚਾ ਹੀ ਜਿਹੜਾ ਹੈ, ਢਾਂਚਾ ਜੋ ਬਣਿਆ ਹੋਇਆ, ਕਿਉਂਕਿ ਕੁਦਰਤ ਜਿਹੜੀ ਹੈ ਕੋ ਬੈਲੈਂਸ ਹੈ, ਉਹਨੇ ਜਾਣ ਤੇ ਬਣਦਾ ਜਿੱਦਾਂ ਆਪਾਂ ਕਹਿੰਦੇ ਕਿ ਸੰਤੁਲਨ ਬਣਿਆ ਹੋਇਆ, ਜਦੋਂ ਸੰਤੁਲਨ ਵਿਗੜਦਾ ਹੈ ਤੇ ਬਹੁਤ ਸਾਰੇ ਵਿਗਾੜ, ਇਹ ਹੈ ਕਿ ਮਨੁੱਖੀ ਹੋਂਦ ਨੂੰ ਵੀ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਖਤਰਾ
0: ਜੀ ਖਤਰਾ ਹੈ, ਬਿਲਕੁਲ
1: ਹੈ, ਤੇ ਇਸ ਕਰਕੇ ਸਾਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ।
0: ਦੇਖੋ ਇਹ ਹਰ ਇੱਕ ਚੀਜ਼ ਨੂੰ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਕਾਰਬਨ ਫੁੱਟਪ੍ਰਿੰਟਸ ਨੇ, ਵਾਟਰ ਫੁੱਟਪ੍ਰਿੰਟ ਨੇ। ਹੁਣ ਮੈਂ ਇੱਕ ਤੁਹਾਨੂੰ ਸੌਖੀ ਉਦਾਹਰਨ ਦਿੰਦਾ, ਅਸੀਂ ਵਿਆਹ ਸ਼ਾਦੀਆਂ ਵਿੱਚ ਜਾਂਦੇ ਹਾਂ, ਕਿਸੇ ਪਾਰਟੀ ਤੇ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ ਪਲੇਟ ਦੇ ਵਿੱਚ ਖਾਣਾ ਪਾ ਲੈਂਦੇ ਹਾਂ। ਖਾਣਾ ਅਸੀਂ ਖਾਂਦੇ ਹੁੰਦੇ ਹਾਂ 2 ਫੁਲਕੇ, ਇੱਕ ਫੁਲਕਾ ਖਾਣਾ ਹੁੰਦਾ, ਅਸੀਂ ਆਪਣੀ ਪਲੇਟ ਭਰ ਲੈਂਦੇ ਹਾਂ, ਸਾਨੂੰ ਲੱਗਦਾ ਕਿ ਮੈਂ ਤਾਂ ਇੰਨਾ ਹੀ ਖਾਣਾ ਸੀ, ਬਾਕੀ ਖਾਣਾ ਸੀ ਡਸਟਬਿਨ ਦੇ ਵਿੱਚ। ਤੁਸੀਂ ਹੁਣ ਰੁਲਿਆ ਰਾਮ ਜੀ ਉਹਦਾ ਹਿਸਾਬ ਲਾਓ ਕਿ ਉਹ ਖਾਣਾ ਪੈਦਾ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਏਗਾ, ਉਹ ਜਿਹੜਾ ਅਸੀਂ ਸੁੱਟਿਆ ਖਾਣਾ ਉਹਦੇ ਵਾਟਰ ਫੁੱਟਪ੍ਰਿੰਟ ਕਿੰਨੇ ਆ, ਪਰ ਉਹੀ ਖਾਣਾ ਦੁਆਰਾ ਜਾਣਾ ਸਾਡਾ ਲੈਂਡਫਿਲ ਸਾਈਟ ਤੇ ਢੇਰ ਤੇ, ਉੱਥੇ ਜਿਹੜੀਆਂ ਗੈਸਾਂ ਨਿਕਲਣੀਆਂ, ਜਿਹੜੇ ਉੱਥੇ ਕਾਰਬਨ ਮੀਥੇਨ ਗੈਸਿਸ ਪੈਦਾ ਹੋਣੀਆਂ, ਉਹਨੇ ਸਾਡੇ ਕਲਾਈਮੇਟ ਨੂੰ ਡਿਸਟਰਬ ਕਰਨਾ। ਸੋ ਇਹਦੇ ਵਿੱਚ ਵੀ ਜਿਹੜੀ ਮੈਂ ਪਹਿਲਾਂ ਸ਼ੁਰੂ ਤੋਂ ਗੱਲ ਕੀਤੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਖਣਾ ਪਊਗਾ ਕਿ ਜਿਹੜੀ ਅਸੀਂ ਪੈਨਿਕ ਬਾਇੰਗ ਕਰਦੇ ਹਾਂ, ਕਿ ਅਸੀਂ ਜਾਂਦੇ ਹਾਂ ਜੀ ਮਾਲ ਚ ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਕਈ ਵਾਰ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ,
1: ਬਿਲਕੁਲ,
0: ਪਰ ਉਹ ਦੇਖੀਏ ਕਿ ਉਹ ਚੀਜ਼ਾਂ ਤਿਆਰ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਇਆ ਉਹਨੂੰ। ਜਦੋਂ ਸਾਨੂੰ ਉਹਦੀ ਲੋੜ ਨਹੀਂ ਹੈ ਤਾਂ ਅਸੀਂ ਉਹ ਚੀਜ਼ਾਂ ਨੂੰ ਨਾ ਕਰੀਏ ਤਾਂ ਕਿ ਉਸ ਲਈ ਉਸ ਪਾਣੀ ਨੂੰ ਬਚਾਈਏ। ਅੱਜ ਕੱਲ ਇੱਕ ਕਨਸੈਪਟ ਆਇਆ ਜੀ ਵਾਟਰ ਕਟਿੰਗ ਦਾ, ਮੈਂ ਪਿੱਛੇ ਗੁਜਰਾਤ ਦੇ ਵਿੱਚ ਕਿਸੇ ਦੇ ਆਪਣੇ ਦੋਸਤ ਤੇ ਗਿਆ ਤੇ ਉਹਨਾਂ ਕੋਲ ਗਏ ਤੇ ਉਹ ਕਹਿੰਦੇ ਜੀ ਤੁਸੀਂ ਪਾਣੀ ਪੀਓਗੇ, ਅਸੀਂ ਕਹਿੰਦੇ ਹਾਂ ਪੀਵਾਂਗੇ, ਉਹ ਕਹਿੰਦੇ ਜੀ ਆ ਲਓ, ਉਹ ਅੱਧਾ ਅੱਧਾ ਗਲਾਸ ਪਾਣੀ ਦਾ ਲਏ ਜੀ। ਮੈਂ ਬੜਾ ਧਿਆਨ ਨਾਲ ਦੇਖਿਆ ਵੀ ਅੱਧਾ ਅੱਧਾ ਗਲਾਸ ਪਾਣੀ ਦਾ ਲੈ ਕੇ ਆਏ, ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭੈਣ ਜੀ ਵੀ ਅੱਧਾ ਅੱਧਾ ਗਲਾਸ ਕਿਉਂ ਲੈ ਕੇ, ਕਹਿੰਦੇ ਜੀ ਇਹ ਵਾਟਰ ਕਟਿੰਗ ਦਾ ਕਨਸੈਪਟ ਆ, ਬਈ ਜੇ ਤੁਸੀਂ ਪਾਣੀ ਪੀਣਾ ਹੋਰ ਲੈ ਲਓ ਤੁਹਾਨੂੰ ਪੂਰਾ ਗਲਾਸ ਨਹੀਂ, ਤੁਸੀਂ ਡੋਲੋਗੇ ਜਾਂ ਜੂਠਾ ਵੱਖ ਰੱਖੋਗੇ, ਬਈ ਇਹ ਵੀ ਇੱਥੋਂ ਸ਼ੁਰੂਆਤ ਕਰਨੀ ਪਊਗੀ ਆਪਾਂ ਨੂੰ,
1: ਮਾਨਸਿਕਤਾ ਬਦਲਣੀ,
0: ਹਾਂ ਮਾਨਸਿਕਤਾ ਬਦਲਣੀ ਪਊਗੀ।
1: ਬਿਲਕੁਲ, ਜਿਹੜਾ ਬਦਲਾਅ ਆਇਆ ਇਹ ਤਾਂ ਰੁਪਿੰਦਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਜਿਹੜਾ ਹੈ ਮਾਨਸਿਕਤਾ ਤੋਂ ਸ਼ੁਰੂ ਹੁੰਦਾ ਹੈ, ਜਦ ਤੱਕ ਸਾਡੀ ਮਾਨਸਿਕਤਾ ਨਹੀਂ ਬਦਲੇਗੀ ਤਦ ਤੱਕ ਬਦਲਾਅ। ਹੁਣ ਆਪਾਂ ਜਦੋਂ ਬਾਹਰਲੇ ਥੋੜਾ ਜਿਹਾ ਆਪਾਂ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੀ ਗੱਲ, ਅੱਜ ਕੱਲ੍ਹ ਹਰ ਕੋਈ ਕਹੋ ਸਾਡੇ ਬੱਚੇ ਉੱਥੇ ਆ, ਹਰ ਕੋਈ ਬੰਦਾ ਜਾਂਦਾ ਆਉਣ ਜਾਣ ਹੈ, ਉੱਥੋਂ ਦਾ ਜੋ ਢਾਂਚਾਗਤ ਪ੍ਰਣਾਲੀ ਹੈ ਨਾ, ਉਹ ਲੋਕਾਂ ਦੇ ਛੋਟੇ ਛੋਟੇ ਚੀਜ਼ਾਂ ਲਈ ਬਹੁਤ ਚਿੰਤਾ ਤੁਰ ਨੇ, ਬਹੁਤ ਅਵੇਅਰ ਨੇ ਕਿ ਜਿਹੜੀ ਉੱਥੇ ਇੰਨੀ ਅਵੇਅਰਨੈਸ ਤੇ ਸਾਡੇ ਇੰਨੀ ਅਵੇਅਰਨੈਸ ਦਾ ਨਾ ਆਉਣਾ, ਇਹਦੇ ਚ ਕੀ ਖਾਈ ਮੰਨਦੇ ਤੁਸੀਂ?
0: ਦੇਖੋ ਅਵੇਅਰਨੈਸ ਹੈ ਇੱਥੇ ਵੀ, ਹਰ ਕੋਈ ਬੰਦਾ ਜਾਣਦਾ ਅੱਜ ਕੱਲ੍ਹ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆ, ਹਰ ਕੋਈ ਬੰਦਾ ਨੈਟ ਦੇ ਉੱਪਰ ਬੈਠਾ ਉਹ ਕਹਿੰਦਾ ਜੀ ਮੈਨੂੰ ਸਭ ਪਤਾ। ਪ੍ਰੋਬਲਮ ਕੀ ਆ ਕਿ ਸਾਨੂੰ ਨੌਲੇਜ ਇੰਨੀ ਜ਼ਿਆਦਾ ਗਿਆਨ ਇਕੱਠਾ ਕਰ ਲਿਆ, ਹੁਣ ਉਹ ਕਹਿੰਦਾ ਜੀ ਮੈਨੂੰ ਤਾਂ ਹੁਣ ਜ਼ਿਆਦਾ ਗਿਆਨ ਦੀ ਲੋੜ ਹੀ ਨਹੀਂ, ਜੋ ਇਸ ਮਾਹਿਰ ਨੇ ਦੱਸਣਾ ਹੈ ਮੈਨੂੰ ਪਹਿਲਾਂ ਹੀ ਪਤਾ ਸਾਰਾ ਕੁਝ। ਪਰ ਗੱਲ ਕੀ ਆ ਕਿ ਉਹਦੀ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਹੈ ਉਹ ਹੈ ਨਹੀਂ, ਉਹ ਨਹੀਂ ਹੈ ਜਦ ਤੱਕ ਇਹ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਹੀਂ ਆਉਂਦੀ। ਕਹਿੰਦੇ ਜੀ ਕੰਟਰੀਬਿਊਸ਼ਨ ਇਹ ਨਹੀਂ ਹੈਗੀ ਵੀ ਤੁਸੀਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਓ, ਤੁਸੀਂ ਜਾ ਕੇ ਮੋਟਰ ਬੰਦ ਕਰੋ, ਕੰਟਰੀਬਿਊਸ਼ਨ ਇਹ ਵੀ ਹੈ ਕਿ ਜੇ ਤੁਸੀਂ ਰਸਤੇ ਚ ਜਾ ਰਹੇ ਹਾਂ ਕਿਤੇ ਪਾਣੀ ਦੀ ਟੂਟੀ ਚੱਲ ਰਹੀ ਉਹਨੂੰ ਬੰਦ ਕਰ ਦੀ, ਉਹ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਗਈ।
1: ਤੁਸੀਂ ਆਖਰੀ ਘਰਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕੀ ਗੱਡੀਆਂ ਦੋ ਤਿੰਨ ਤਿੰਨ ਗੱਡੀਆਂ ਰੱਖੀਆਂ ਹੋਈਆਂ ਤੇ ਗੱਡੀਆਂ ਜਿਹੜੀਆਂ ਤੁਸੀਂ ਰੋਜ਼ ਹੀ ਧੋਣੇ ਹੋ ਤੇ ਐਡੀ ਕਿਹੜੀ ਉਹਨਾਂ ਦੇ ਹੁੰਦੇ ਜਿਹੜਾ ਕਹਿੰਦੇ ਲਿਮਿਟ ਪੈ ਗਿਆ ਤੇ ਕਿਹੜਾ ਉਹ ਹੋ ਗਿਆ ਵੀ ਜਿਹੜੀ ਰੋਜ਼ ਧੋਣ ਦੀ ਲੋੜ ਪੈ ਗਈ।
0: ਇੱਕ ਰੋਜ਼ ਰਾਮ ਜੀ ਬੜੀ ਤੁਹਾਨੂੰ ਮੈਂ ਇੰਟਰਸਟਿੰਗ ਸਟੋਰੀ ਗੱਲ ਕਰਦਾ, ਪਿੱਛੇ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਇੱਥੇ ਨਵਾਂ ਸ਼ਹਿਰ ਦੇ ਵਿੱਚ, ਬਾਰਿਸ਼ ਆ ਗਈ ਬਹੁਤ ਤੇਜ਼ ਤੇ ਉਹ ਅੰਦਰ ਬੈਠੇ ਸੀ, ਉਹ ਕਹਿੰਦੇ ਜੀ 2 ਮਿੰਟ ਵੇਟ ਕਰੋ, ਫਟਾਫਟ ਉਹਨਾਂ ਨੇ ਗੱਡੀਆਂ ਬਾਹਰ ਕੱਢ ਦਿੱਤੀਆਂ। ਮੈਂ ਕਿਹਾ ਵੀ ਇਹ ਕੀ ਜਾਣਾ ਕਿਤੇ? ਕਹਿੰਦੇ ਨਹੀਂ ਜੀ ਬਾਰਿਸ਼ ਆ ਗਈ ਗੱਡੀਆਂ ਧੋ ਜਾਣਗੀਆਂ। ਸੋ 3 ਗੱਡੀਆਂ ਉਹਨਾਂ ਨੇ ਬਾਰਿਸ਼ ਦੇ ਬਾਹਰ ਖੜੀਆਂ
1: ਕਰਤੀਆਂ,
0: 15 ਮਿੰਟ ਬਾਅਦ ਦੇਖਿਆ ਕੋਈ ਸਾਰੀਆਂ ਗੱਡੀਆਂ ਬਿਲਕੁਲ ਧੋ ਜਾਣਗੀਆਂ। ਕਹਿੰਦੇ ਦੇਖੋ ਕਿੰਨਾ ਪਾਣੀ ਬਚ ਗਿਆ
1: ਹਨਾ।
0: ਸੂਝਬੂਝ ਜਿਹੜੀ ਆ ਸਮਾਜਿਕ ਚੇਤਨਾ ਔਰ ਸੂਝਬੂਝ
1: ਜ਼ਰੂਰੀ। ਰਵਿੰਦਰ ਜੀ ਹੋਰ ਹੈ ਜਿੱਦਾਂ ਆਪਾਂ ਕਹਿੰਦੇ ਆ ਕਿ ਅਲਟਰਨੇਟ ਜਿਹੜਾ ਹੈ ਨਾ, ਅਲਟਰਨੇਟ ਵੀ ਹੋਣਾ ਗੱਡੀ ਦੇ ਵਿੱਚ ਵੀ ਹਰ ਚੀਜ਼ ਦਾ ਅਲਟਰਨੇਟਰ ਹੁੰਦਾ ਹੈ ਤੇ ਅਲਟਰਨੇਟ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਬੜੀਆਂ ਜ਼ਰੂਰੀ। ਜਿੱਦਾਂ ਹੁਣ ਆਪਾਂ ਬਿਜਲੀ ਹੈ ਨਾ, ਹੈ ਤਾਂ ਇਹ ਵੀ ਊਰਜਾ ਹੀ ਹੈ
0: ਊਰਜਾ,
1: ਤੇ ਇਹ ਊਰਜਾ ਦਾ ਸਰੋਤ ਅੱਜ ਕੱਲ ਥੋੜਾ ਜਿਹਾ ਅਸੀਂ ਕਹਿੰਦੇ ਹਾਂ ਕਿ ਸੌਰ ਊਰਜਾ ਵੱਲ ਚੱਲਿਆ ਹੈ ਨਾ, ਤੇ ਸੋਲਰ ਲੱਗ ਰਹੇ ਨੇ, ਜਿਹਨਾਂ ਕਰਕੇ ਬਿਜਲੀ ਦਾ ਜਿਹੜਾ ਪ੍ਰੈਸ਼ਰ ਹੈ ਜੋ ਪੈਦਾਵਾਰੀ ਹੈ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਪਾਣੀ ਨਾਲ ਜਾ ਕੇ ਮਿਲਦਾ ਹੈ, ਅਲਟਰਨੇਟ ਸੋਰਸ ਜਿਹੜਾ ਹੈ ਉਹਦੀ ਬਚਤ ਕਰਨ ਦੇ ਵਿੱਚ ਬਹੁਤ ਸਹਾਈ ਹੋ ਰਿਹਾ। ਜਿਹੜੀ ਸੌਰ ਊਰਜਾ ਦੇ ਨਾਲ ਜਾਂ ਸੋਲਰ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਹਦੇ ਨਾਲ ਬਿਜਲੀ ਤੇ ਜਿਹੜਾ ਵਜ਼ਨ ਹੈ ਪੈਦਾ ਕਰਨਾ ਉਹ ਕਿਤੇ ਨਾ ਕਿਤੇ ਜਾ ਕੇ ਪਾਣੀ ਤੇ ਪ੍ਰਭਾਵ ਪਾ ਰਿਹਾ।
0: ਨਾਲੇ ਜੀ ਆਪਣੇ ਜਿਹੜੇ ਥਰਮਲ, ਜਿੰਨੀ ਸਾਨੂੰ ਬਿਜਲੀ ਦੀ ਜ਼ਿਆਦਾ ਲੋੜ ਪਏਗੀ ਸਾਡੇ ਥਰਮਲ ਪਲਾਂਟਾਂ ਤੇ ਪ੍ਰੈਸ਼ਰ ਬੜੇਗਾ, ਕੋਲੇ ਦੀ ਡਿਮਾਂਡ ਜ਼ਿਆਦਾ ਹੋਏਗੀ।
1: ਹਾਂ ਬਿਲਕੁਲ,
0: ਕੋਲੇ ਦੀ ਡਿਮਾਂਡ ਜ਼ਿਆਦਾ ਹੋਗੀ, ਸਾਡੇ ਜਿਹੜੇ ਕਾਰਬਨਸ ਨੇ ਜਦੋਂ ਜਲੂਗਾ ਤੇ ਸਾਡੇ ਜਿਹੜਾ ਪੋਲਿਊਸ਼ਨ ਵੀ ਹੋਏਗਾ। ਜਦੋਂ ਆਪਾਂ ਕਹਿੰਦੇ SLPs ਸ਼ਾਰਟ ਲਿਵਡ ਕਾਰਬਨ ਪੋਲਿਊਟੈਂਟਸ, ਇਹ ਵੀ ਪਿੱਛੇ ਇੱਕ ਸਟੱਡੀ ਆਈ ਆ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਨੇ ਕੀਤੀ।

ਪੰਡਾ ਪਿਆਰਿਆ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨੰਦ ਡਿੱਠ ਕੀਤਾ।

ਸਰਬਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਤੁਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਬੇਗ ਤੇਗ ਫਤਿਹ ਗਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਮਾਏ, ਖਾਲਸਾ ਜੀ ਕੇ ਬੋਲ।

0: ਰਾਧਹਰ ਮਿਲਿਆ।
1: ਸਲੋਕ ਮਹਲਾ ਪਹਿਲਾ, ਨਾਨਕ ਮੈਂ ਸਰੀਰ ਕਾ ਇਕ ਰਥ ਇਕ ਰਥਵਾ, ਜਗ ਜੁਗ ਫੇਰ ਵਟਾਹੀ ਹੈ ਗਿਆਨੀ ਬੁਝੇ ਤਾਹੇ, ਸਤ ਜੁਗ ਰਾ ਸੰਤੋਖ ਕਾ ਧਰਮ ਅਗਿਰਥਵਾ, ਤੇ ਰਥ ਜਤੇ ਕਾ ਜੋਰ ਅਗੈਰਥਵਾ, ਦੁਆਪਰ ਰਥ ਤਪੇ ਕਾ ਸਤ ਅਗਿਰਥਵਾ, ਕਲ ਯੁਗ ਰਥ ਅਗਨ ਕਾ ਕੋੜ ਅਗੈਰਥਵਾ। ਮਹਲਾ ਪਹਿਲਾ।
0: ਸ਼ਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁ ਸਤ ਸਮਾਵੈ ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲੈ ਪ੍ਰਾਛਤ ਜਾਏ, ਨਾਨਕ ਤਾਉ ਮੁਖੰਤਰ ਪਾਏ, ਜੁਜ ਮੈਂ ਜੂਰ, ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾ ਦੁਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਵੇਦ ਥਰਮਣ ਹੋਆ, ਨਾਉ ਖੁਦਾਏ ਅਲਹੋ ਪਿਆ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਆਓ ਭਗਤ ਕਰਨੀ ਸਦਾਏ, ਤੋ ਨਾਨਕ ਮੁਖੰਤਰ ਪਾਏ, ਪੌੜੀ ਸਤਿਗੁਰ ਵਿਟੋ ਵਾਰਿਆ, ਜਿਤ ਮਿਲਿਆ ਕਸਮ ਸੰਭਾਲਿਆ, ਜਿਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੇ ਤੇ ਜਗਤ ਨਿਹਾਲਿਆ, ਕਸਮ ਚੁੰਮ ਦੂਜੇ ਲਗੇ, ਰੂਪੇ ਸੇਵਨ ਜਾ ਰਿਹਾ।

ਪੌੜੀ ਸਤਿਗੁਰੂ ਵੱਡੋ ਆ ਰਿਹਾ ਜਿਤ ਮੇਰੇ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਦਰ ਦੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬਹੁਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰ।

0: ਕੋਈ
1: ਸ਼ਲੋਕ ਮਹਲਾ ਪਹਿਲਾ ਸਿਮਰ ਸਰਾਇਰਾ ਅਤ ਦੀਰਘ ਆਤਮ ਵਚ ਹੋਏ ਜੇ ਆਵਹ ਆਸ ਕਰ ਜਾਹਿ ਨਿਰਾਸ ਕਿਤ ਫਲ ਫਿੱਕੇ ਫੁਲ ਬਕ ਬਕੇ ਕਮ ਨ ਆਵਹ ਪਤ ਮਿਥਤ ਨੇਵੇ ਨਾਨਕਾ ਗੁਣ ਚੰਗਿਆ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਤ ਰਾਜੂ ਤੋਲੀਏ ਨਿਵੇ ਸੋ ਦੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੁੰਤਾ ਮਿਰਗਾ ਸੇਸ ਨਵਾਏ ਕਿਆ ਥੀਏ ਜਰਦੈ ਕਸੁਤੇ ਜਾਹੇ ਮਹੱਲਾ ਪਹਿਲਾ।

ਕੋਰੀ ਕੱਪੜ ਰੂਪ ਸਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਨਾ ਨੰਗਾ ਦੋਸਤ ਕਚਾਲਿਆ ਤਾਂ ਦਿਸੇ ਖਰਾ ਡਰਾਵਨਾ ਕਰਮ ਗੁਣ ਪਛੋਤਾਵਨਾ ਕਰਮ ਗੁਣ ਪਛੋਤਾ।

0: ਸਲੋਕ ਮਹਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਜੀ ਕਾ ਹਿਤਾ ਪਾਂਡੇ ਘਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹੋ ਜਿਨ ਨਾ ਜਾਏ ਧਨ ਸਮਾਨ ਨਾਨਕ ਜੋ ਗਲ ਚੱਲੇ ਪਾਏ ਚੌਕੜ ਮਨ ਅਣਾਇਆ ਵਹਿ ਚੌਕੇ ਪਾਇਆ ਸਿੱਖਾ ਕਨ ਚੜਾਈਆ ਗੁਰ ਬ੍ਰਾਹਮਣ ਖਿਆ ਅਹਮ ਚੜ ਪਿਆ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਣੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਪੈਨਾਮੀਆਂ ਰਾਤ ਦਿਨ ਸੀ ਨਾਲ ਤਦਕ ਪਾਹੋ ਕੱਟੀਏ ਬਾਮਣ ਵੱਟਿਆ ਕੁਛ ਬਕਰਾਰੇ ਨਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀਤਰ ਪਾਈਏ ਹੋਰ ਨਾਨਕ ਤਗ ਨਾ ਤੁੱਟੀ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨਿਆ ਪਤ ਉਪਜੈ ਸਲਾਹੀ ਸਚ ਸੋ ਡਰ ਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪ ਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਖੀ ਵੇ ਤਗਾ ਪੇ ਵੱਟੈ ਵਟਾਗੇ ਵਰਾ ਕੱਟੈ ਲੈ ਬਾੜ ਕਰੇ ਵੇ ਆਹੋ ਖੜਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਉਡਾਣ ਪਨ ਹੰਨਾ ਨਾ ਸੁਧਾਣ।

ਸਾਹਿਬ ਹੋਏ ਦਿਆਲ, ਕਿਰਪਾ ਕਰ ਦਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਪਿੰਦਿਆ ਸੋ ਫਲ ਪਾਏ ਸੀ। ਦਾਦਰ ਕੇ ਪੈਦਾ ਜਾਏ ਸੀ, ਦਾਦਰ ਕੇ ਪੈਦਾ ਜਾਏ ਸੀ। ਕੋਈ ਗਾਵੇ ਰਾਗੀ ਨਾ ਦੀਵੇ ਦੀ ਬਪਾ।